0: ਸੰਖ ਜੋਗ ਮਨ ਰਹਿ ਉਦਾਸ,
1: ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਸੰਖ ਦਾਤਾਰ,
0: ਸੰਖ ਸੂਰ ਮੋਹ ਪਕਸਾਰ, ਸੰਖ ਮੋਹਣਲੇ ਵਿਲਾਇਤਾਰ,
1: ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ,
0: ਜੋਤ ਪਾਵੈ ਸਾਈ ਪਲੇਕਾਰ, ਤੂੰ ਸਸ ਲਮਨ ਨਿਰੰਕਾਰ,
1: ਅਸੰਖ ਮੂਲ ਖੰਦ ਘੋਰ, ਸੰਖ ਚੋਰ ਹਰਾਮ ਖੋਰ,
0: ਸੰਖ ਅਮਰ ਕਰ ਜਾਏ ਜੋਰ, ਸੰਖ ਗਲਵੜ ਹਤੇ ਕਮਾਏ,
1: ਸੰਖ ਪਾਪੀ ਪਾਪ ਕਰ ਜਾਏ, ਸੰਖ ਕੁੜਿਆਰ ਕੂੜੇ ਵਿਰਾਏ,
0: ਸੰਖ ਮਲੇਚ ਮਾਲ ਪੱਖ ਆਇਆ, ਸੰਖ ਨਿੰਦਕ ਸਿਰ ਘਰੈ ਪਾਰ,
1: ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ,
0: ਜੋਤ ਪਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ,
1: ਅਸੰਖ ਨਾਵ ਸੰਖ ਤਾਵ, ਅਗਮ ਅਗਮ ਸੰਖ ਲੋ,
0: ਅਸੰਖ ਕਹੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ,
1: ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ,
0: ਅਖਰਾ ਸਿਰ ਸੰਜੋਗ ਵਖਾਣ,
1: ਜਿਨ ਇਹ ਲਿਖੇ ਤੇ ਸਿਰ ਨਾਹੇ ਜੇ

0: ਵਿਚਾਰੇ
1: ਗਾਵਾ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ
0: ਗਾਵਾ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ
1: ਗਾਵਾ ਇਨ ਇਨ ਦਾਸਨ ਬੈਠੇ ਦੇਵ ਦੇ ਅੰਦਰ ਨਾਲੇ
0: ਗਾਵਾ ਸਿੱਧ ਸਮਾਧੀ ਅੰਦਰ ਗਾਵਨ ਸਾਰ ਵਿਚਾਰੇ
1: ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ
0: ਗਾਵਨ ਪੰਡਿਤ ਪੜਨ ਰਖੀਸ਼ਰ ਜੋ ਜੋਗ ਵੇਦਾਂ ਨਾਲੇ
1: ਗਾਵੈ ਮੋਹਣੀਆਂ ਮਣ ਮੋਹਣ ਸੁਰਗ ਮਚ ਪਿਆ ਸੁਰਗਾ।

0: ਪਛ ਪਕਾਈ ਉਥੇ ਪਾਏ ਨਾਨਕ ਗਿਆ ਜਾ ਪੈ ਜਾਏ।
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ।
0: ਕੀਤੇ ਪੌਣ ਪਾਣੀ ਬਸੰਤਰ ਕੀਤੇ ਕਾਣ ਮਹੇਸ਼
1: ਕੀਤੇ ਵਰਮੇ ਘਾਟ ਘੜੀਆਂ ਰੂਪ ਰੰਗ ਕੇ ਵੇਸ
0: ਕੀਤਿਆ ਕਰਮ ਭੂਮੀ ਵੇਰ ਕੀਤੇ ਕੀਤੇ ਤੂਪ ਦੇਸ
1: ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
0: ਕੀਤੇ ਸਿਧਬਤ ਨਾਥ ਕੀਤੇ ਕੀਤੇ ਦੇਵੀ ਵੇਸ
1: ਕੀਤੇ ਦੇਵ ਦਾਨ ਮੋਹਨ ਕੀਤੇ ਕੀਤੇ ਰਤਨ ਸਮੁੰਦ
0: ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਤ ਨਿਰਿੰਦ
1: ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ
0: ਗਿਆਨ ਖੰਡ ਵੇ ਗਿਆਨ ਪ੍ਰਚੰਡ ਤਿੱਥੇ ਨਾਦ ਵਿਦੋਦ ਕੋਟ ਆਨੰਦ
1: ਕਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਆਂ ਬਹੁਤ ਅਨੂਪ
0: ਸਾਰੀਆਂ ਗੱਲਾਂ ਖਤੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ
1: ਤਿੱਥੇ ਘੜੀਆਂ ਸੁਰਤ ਮਤ ਮਨ ਬੋਧ ਤਿੱਥੇ ਘੜੀਆਂ ਸੁਰਾਂ ਸਿੱਧਾਂ ਕੀ ਸੋਧ
0: ਕਰਮ ਖੰਡ ਕੀ ਬਾਣੀ ਜੋਰ ਹੋਰ ਨਾ ਕੋਈ ਹੋਰ
1: ਤਿੱਥੇ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ
0: ਤਿੱਥੇ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ
1: ਨਾ ਹੋਏ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ
0: ਤਿੱਥੇ ਭਗਤ ਸਹਿ ਕੈ ਲੋਕ ਕਰੇ ਆਨੰਦ ਸੱਚਾ ਮਨ ਸੋਏ
1: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਰ
0: ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ
1: ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ
0: ਵੇਖੈ ਵਿਖਸੈ ਕਰ ਵਿਚਾਰ ਨਾਨੇ ਕਥਨਾ ਕਰ ਰਾ ਸਾਰ
1: ਜਦ ਬਹਾਰਾ ਧੀਰ ਸੁਨਿਆਰ ਐਰਣ ਮਤ ਵੇਦ ਹਥਿਆਰ
0: ਪਉ ਖਲਾ ਅਗੜ ਤਪਤਾ ਪਾਂਡਾ ਪਉ ਮ੍ਰਿਤ ਢਾਲ
1: ਘੜੀਆਂ

0: ਹੈ
1: ਦੇਹ ਹੈ ਪੇਹ ਹੈ ਅਜੀਤ ਹੈ ਅਪੀਤ ਹੈ
0: ਪ੍ਰਮਾਣ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ
1: ਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ
0: ਅਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ
1: ਨਿਲੰਬ ਹੈ ਸੰਭ ਹੈ
0: ਅਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ
1: ਲੋਕ ਹੈ ਅਸੋਕ ਹੈ ਕਰਮ ਹੈ ਭਰਮ ਹੈ
0: ਅਜੀਤ ਹੈ ਭੀਤ ਹੈ ਵਾਹ ਹੈ ਵਾਹ ਹੈ
1: ਮਨ ਹੈ ਨਿਧਾਨ ਹੈ ਅਨੇਕ ਹੈ ਪ੍ਰੇਕ ਹੈ
0: ਕੁਝ ਹਮ ਪੁਰੇ ਆਪ ਸ਼ੰਦ ਨਮੋ ਸਰਮਾਨੇ
1: ਸਮਸਤੀ ਨਿਧਾਨੇ
0: ਦੇਵ ਦੇਵੇ ਪੇਖੀ ਪੇਵੇ
1: ਨਮੋ ਕਾਲ ਕਾਲੇ ਨਮੋ ਸਰ
0: ਪਾਲੇ ਨਮੋ ਸਰ ਗੋਣੇ ਨਮੋ ਸਰ ਪਾਣੇ
1: ਨੰਗੀ ਨਾਥੇ ਨੇ ਸੰਗੀ

0: ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ
1: ਬਨਾਨੇ ਕਲੰਕੀ
0: ਸਰੂਪੇ ਨਮੋ ਰਾਜ ਰਾਜੇਸ਼ਰਮ ਪਰਮ ਰੂਪੇ
1: ਨਮੋ ਜੋਗ ਜੋਗੇਸ਼ਰਮ ਪਰਮ ਸਿੱਧੇ
0: ਨਮੋ ਰਾਜ ਰਾਜੇਸ਼ਰਮ ਪਰਮ ਬ੍ਰਿਧੇ
1: ਨਮੋ ਸ਼ਸਤਰ ਪਾਣੇ ਨਮੋ ਅਸ਼ਤਰ ਮਾਣੇ
0: ਨਮੋ ਪਰਮ ਗਿਆਤਾ ਨੂੰ ਲੋਕ ਮਾਤਾ
1: ਵੇਖੀਏ ਭਰਮੀ ਭੋਗੀਏ ਭੁਗਤੇ
0: ਨਮੋ ਜੋ ਜੋਗੇਸ਼ਰਮ ਪਰਮ ਜੋਤੇ
1: ਨਮੋ ਨਿਤ ਨਾਰਾਇਣ ਕਰੂਰ ਕਰਮੇ
0: ਨਮੋ ਪ੍ਰੇਤ ਅਪ੍ਰੇਤ ਦੇਵੇ ਸੁਕਰਮੇ
1: ਨਮੋ ਰੋਗ ਹਰਤਾ ਨਮੋ ਰਾਗ ਰੂਪੇ
0: ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ
1: ਨਮੋ ਦਾਨ ਦਾਨੇ ਨਮੋ ਮਾਨ ਮਾਨੇ
0: ਨਮੋ ਰੋਗ ਰੋਗੇ ਨਮੋ ਸ਼ਨਾਨੇ
1: ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ
0: ਨਮੋ ਇਸ਼ਟੇ ਨਮੋ ਤੰਤਰ ਤੰਤਰੰਗ
1: ਸਰਵ ਪ੍ਰਣਾਸੀ
0: ਅਨੂਪੇ ਰੂਪੇ ਸਮਸਤ ਨਿਵਾਸੀ ਸਿੱਧ ਦਾ ਬੁੱਧਾ ਬ੍ਰਿਧ
1: ਕਰਤਾ
0: ਅਦ ਅਰਧੰ ਅਗੁ ਓਗ ਹਰਤਾ
1: ਪਰਮ ਪਰਮੇਸ਼ਵਰੰ ਪਰੋਸ਼ ਪਾਲੰ
0: ਸਦਾ ਸਰਵ ਦਾ ਸਿੱਧ ਦਾਤਾ ਧਿਆਲੰ
1: ਛੇਦੀ ਅਭੇਦੀ ਅਨਾਮੰ ਕਾਮੰ
0: ਸਮਸਤੋ ਪਰਾਜੀ ਸਮਸਤ ਧਾਮੰ
1: ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ
0: ਪ੍ਰਭੂ ਹੈ ਜੂ ਹੈ ਅਦੇਸ ਹੈ ਭੇਸ ਹੈ
1: ਛੰਦ ਗਾਦੇ ਅਬਾਦੇ ਅਨੰਦੀ ਸਰੂਪੇ
0: ਨਮੋ ਸਰਮਾਨੇ ਸਮਸਤੀ ਨਿਧਾਨੇ ਪਰਮਾਤੇ ਨਮਸਤਾ ਗੰਜੇ ਨਮਸਤੋ ਭੰਜੇ ਨਮਸਤੋ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਪੀਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ
0: ਨਮੋ ਸ਼ਾਹ ਸ਼ਾਹੇ ਨਮੋ ਮਾਂ ਮਾਹੇ
1: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ
0: ਨਮੋ ਰੋਗ ਰੋਖੇ ਨਮੋ ਸੁਖ ਸੁਖੇ
1: ਨਮੋ
0: ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ
1: ਨਮੋ ਸਰਵ ਗਿਆਨ
0: ਨਮੋ ਪਰਮ ਤਾਨ ਸਰਵ ਮੰਤਰੰ ਨਮੋ ਸਰਵ ਜੰਤਰੰ
1: ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ
0: ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ
1: ਨਮੋ ਜੀਵ ਜੀਵੰ ਨਮੋ ਬੀਜ ਬੀਜੇ
0: ਅਖਿਜੇ ਅਖਿਜੇ ਸਮਸਤੰ ਪ੍ਰਸਿਜੇ
1: ਬਾਲੰ ਸਰੂਪੇ ਕੁਕਰਮੰ ਪ੍ਰਣਾਸੀ
0: ਸਦਾ ਸਰਵ ਦਾਰੇਦ ਸਿਧੰ ਨਿਵਾਸੀ ਚਰ
1: ਪ੍ਰਸ਼ਾਂਤ ਤਪ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ
0: ਅਖਲ ਜੋਗੇ ਚਲ ਭੋਗੇ
1: ਚਲ ਰਾਜੇ ਟਲ ਸਾਜੇ
0: ਅਖਲ ਧਰਮੰ ਅਲਖ ਕਰਮੰ
1: ਸਰਵੰ ਦਾਤਾ ਸਰਵੰ ਗਿਆਤਾ
0: ਸਰਵੰ ਭਾਨੇ ਸਰਵੰ ਮਾਨੇ
1: ਸਰਵੰ ਪ੍ਰਾਣ ਸਰਵੰ ਤ੍ਰਾਣ
0: ਸਰਵੰ ਭੁਕਤਾ ਸਰਵੰ ਸਰਵੰ ਕਾਲੇ ਸਰਵੰ ਪਾਲੇ
1: ਸ਼ੰਤ ਪ੍ਰਸਾਦ ਆਦਿ ਰੂਪ ਨਾਦ ਮੂਰਤ ਜੋਨ ਪੁਰਖ ਅਪਾਰ
0: ਸਰਵ ਮਾਨ ਤ੍ਰਮਾਨ ਦੇਵ ਭੇਵ ਆਦਿ ਉਦਾਰ
1: ਸਰਵ ਪਾਲਕ ਸਰਵ ਕਾਲ ਸਰਵ
0: ਕੁਨਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ
1: ਜਾਤ ਜਗ ਰੂਪ ਰੰਗ ਨਰੇਖ
0: ਆਦਿ ਪੁਰਖ ਉਦਾਰ ਮੂਰਤ ਜੋਨ
1: ਸੇਖ ਦੇ ਸਵਰਨ ਭੇਸ ਜਗ ਰੂਪ ਰੇਖ ਨਾਰਾਗ
0: ਤਤਰ ਦਿਸ਼ਾ ਵਿਸ਼ਾ ਹੋਏ ਫਿਰ ਜੋ ਅਨੁਰਾਗ
1: ਨਾਮ ਕਾਮ ਵਿਹੀਨ ਪੇਖ ਧਾਮ ਹੁਨ ਜਾ
0: ਸਰਵ ਮਾਨ ਸਰਵਤਰ ਮਾਨ ਸਦਾ ਮਾਨਤਾ ਹੈ
1: ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਨੇਕ
0: ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰ ਏਕ
1: ਦੇ ਭੇਵਨ ਜਾ ਨਹੀਂ ਜੇ ਬੇਦ ਔਰ ਕਿਤੇ
0: ਰੂਪ ਰੰਗ ਨਾ ਜਾਤ ਪਾਸੋ ਜਾਣੇ ਕਿਹ ਜੇਵ
1: ਆਤਮਾ ਦਾ ਜਾਤ ਚੱਕਰ ਜਨਮ ਮਨ ਵਿਹੀਨ
0: ਚੱਕਰ ਬਕਰ ਫਿਰੈ ਚਤੁਰ ਚੱਕ ਮਾਨ ਹੀ ਪੁਰਤੀਨ
1: ਗਰਭਗੰਜਨ
0: ਦੋਸ਼ ਭੰਜਨ ਮੋਹਦਾਇਕ ਕਾਮ
1: ਆਪ ਰੂਪ ਅਮੀਕ ਨੂੰ ਸਤੇਕ ਪੁਰਖ ਅਵਧੂਤ
0: ਗਰਭਗੰਜਨ ਸਰਵ ਭੰਜਨ ਆਦ ਰੂਪ ਸੂਤ
1: ਅੰਗਹੀਨ ਭੰਗ ਨਾਤਮੇਕ ਪੁਰਖ ਪਾਰ
0: ਸਰਵ ਲਾਇਕ ਸਰਵ ਘਾਇਕ ਸਰਵ ਕੁਪ੍ਰਤ ਪਾਰ
1: ਸਰਵ ਕਿੰਤਾ ਸਰਵ ਹੰਤਾ ਸਰਵ ਤੇ ਅੰਪੇਖ
0: ਸਰਵ ਸ਼ੈਤਰ ਨਾ ਜਾਣੀ ਜੇ ਰੂਪ ਰੰਗ ਰੇਖ
1: ਮਨ ਵੇਦ ਪੁਰਾਣ ਜਾ ਕੇ ਨੇਤ ਭਗਤ ਨੇਤ
0: ਕੋਟ ਸਿਮਰ ਪ੍ਰਾਣ ਸ਼ੈਤਰ ਨਾ ਆਵੇ ਹੋ ਚਿਤ
1: ਪਰ ਸ਼ੰਤ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ
0: ਅਸਨ ਅਪੰਗ ਉਪਮਾਨ ਅੰਗ
1: ਪ੍ਰਕਾਸ਼ ਨਿਸ ਦਿਨ ਅਨਾਸ
0: ਆਜਾਨ ਬਾਸ਼ਾਨ ਸ਼ਾਹ
1: ਆਜਾਨ ਰਾਜਪਾਨ ਆਨ ਪਾਨ
0: ਦੇਵਾਨ ਦੇਵ ਉਪਮਾ ਮਹਾਨ
1: ਇੰਦਰਾਨ ਇੰਦਰ ਬਾਲਾਨ ਬਾਲ
0: ਰੰਕਾਰ ਰੰਗ ਕਾਲਾਨ ਕਾਲ
1: ਅਖੰਡ
0: ਸਰਵਾਪਰਣ ਅੰਡ ਅੰਡ ਵਾਢਿਆ

0: ਭਗਤ ਬਿਰਖਤ ਨਾ ਸੁਪ੍ਰਕਾਸ਼
1: ਨਿਚੇਤ ਹੈ ਸੁਨਿੰਤ ਹੈ ਅਲੇਖ ਦੇਖ
0: ਅਲੇਖਾ ਪੇਖਾ ਟਾਹ ਗਾਹ
1: ਸੰਭ ਗੰਭ ਨੀਲ ਨਾਦ
0: ਨਿਥ ਸੁਨਿਥ ਜਾਤ ਹੈ ਜਾਦ ਹੈ
1: ਚਰਪੜ ਛੰਤ ਪ੍ਰਸਾਦ
0: ਸਰਵ ਹੰਤਾ ਸਰਵ ਗੰਤਾ
1: ਸਰਵ ਖਿਆਤਾ ਸਰਵ ਗਿਆਤਾ
0: ਸਰਵ ਹੰਤਾ ਸਰਵ ਹਰਤਾ ਸਰਵ ਗੰਤਾ
1: ਸਰਵੰ ਹਰਤਾ

0: ਨਿਰਭੰਗੀ ਸਰੂਪੇ ਸਰਵੰਗੀਨ ਉਪੇ
1: ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿਤਰਾ
0: ਨਾ ਤਾਤਾ ਨਾ

0: ਬੰਗੀ ਸਰੂਪੇ ਨੰਗੀਏ ਨਾਮੇ
1: ਤ੍ਰਿਭੰਗੀ ਤ੍ਰਕਾਲੇ ਨੰਗੀਓ ਕਾਮੇ
0: ਏਕ ਅਸ਼ਟੀ ਸ਼ਾਂਤ ਜੈ ਲੈ ਪੈ ਬੈ
1: ਅਪੂ ਅਜੂ ਅਨਾਸ ਕਾਸ
0: ਗੰਜ ਪੰਜ ਲੱਖ ਪੱਖ
1: ਪਕਾਮ ਦਿਆਲ ਲੇਖ ਭੇਖ
0: ਨਾਮ ਕਾਮ ਗਾਹ ਡਾ
1: ਅਨਾਥੇ ਪਰਮਾਥੇ ਅਜੂਨੀ ਅਮੋਨੀ
0: ਰਾਗੇ ਨ ਰੰਗੇ ਨ ਰੂਪੇ ਨ ਰੇਖੇ
1: ਅਕਰਮ ਅਪਰਮ ਅਗੰਜੇ ਅਲੇਖੇ
0: ਭਜੰਗ ਪ੍ਰਿਆਤ ਸ਼ਾਂਤ ਨਮਸਤਲ ਪ੍ਰਣਾਮੇ ਸਮਸਤ ਪ੍ਰਣਾਸੇ
1: ਅਗੰਜਲ ਅਨਾਮੇ ਸਮਸਤਲ ਨਿਵਾਸੇ
0: ਕਾਮ ਵਿਪੂਤੇ ਸਮਸਤਲ ਸਰੂਪੇ
1: ਕੁਕਰਮ ਪ੍ਰਣਾਸੀ ਸੁਧਰਮ ਵਿਭੂਤੇ
0: ਸਦਾ ਸਚਿਦਾਨੰਗ ਸਤਰ ਪ੍ਰਣਾਸੀ
1: ਕ੍ਰੀਮ ਕੁਲੰਦਾ ਸਮਸਤ ਨਿਵਾਸੀ
0: ਜਾਇ ਵਿਭੂਤੇ ਕੇ ਜਾਇ ਗਣੀ ਮੈਂ
1: ਹਰਿਯਮ ਕਰਿਯਮ ਕਰੀਮ ਅਲ ਰਹੀਮ
0: ਚਤੁਰ ਚੱਕਰਵਰਤੀ ਚਤੁਰ

0: ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹ ਦਸਵੀਂ ਕਰੋ ਆਵਾਜ਼ ਬੇਨਤੀ ਚੌਪਈ, ਹਮਰੀ ਕਰੋ ਹਾਥ ਦੇ ਰੱਚਾ ਪੂਰਨ ਹੋਸ਼ਿਤ ਕੀ ਇੱਛਾ,
1: ਤਬ ਚਰਨਾਂ ਨੂੰ ਮਰੈ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ,
0: ਆਪ ਹਾਥ ਦੇ ਮੋਹਿ ਬਚਾਓ,
1: ਸੁਖੀ ਵਸੈ ਮੋਰੋ ਪਰਿਵਾਰਾ, ਸੇਵ ਸਿੱਖ ਸੰਗੈ ਕਰਤਾਰਾ,
0: ਰੱਛਾ ਨਿਸ਼ਕਰ ਤੇ ਕਰੀਏ ਸਭ ਬੈਰੰਗੋ ਆਰ ਸੰਗਰੀਏ,
1: ਪੂਰਨ ਹੋਏ ਹਮਾਰੀ ਆਸਾ, ਧੂਰ ਭਜਨ ਕੀ ਰਹਿ ਪਿਆਸਾ,
0: ਤੁਮੈ ਛਾਟ ਕੋਈ ਅਵਨਾ ਤਿਆਓ, ਜੋ ਵਰ ਜਾਉ ਸੋ ਤੁਮ ਤੇ ਪਾਓ,
1: ਸੇਵ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸ਼ਤਰ ਹਮਾਰੇ ਮਾਰੀਏ,
0: ਆਪ ਹਾਥ ਦੇ ਮੁਝੇ ਅਬੜੀਏ, ਮਲੰਕਾਰ ਕਾ ਤਰਾਸ ਨੇ ਵੜੀਏ,
1: ਯੂ ਜੋ ਸਦਾ ਹਮਾਰੇ ਪਛਾ, ਸ਼੍ਰੀ ਹਸ ਤੋਂ ਜੂ ਕਰਿਓ ਰੱਛਾ,
0: ਰੱਖ ਲਿਓ ਮੇਰੇ ਰੱਖ ਨਾ, ਸਾਹਿਬ ਸੰਤ ਸਾਹਿਬ ਯਾਰੇ,
1: ਦੀਨ ਬੰਦ ਦੁਸ਼ਟ ਕੇ ਹੰਤਾ, ਤੁਮ ਹੋ ਪੂਰੀ ਚਤੁਰ ਦਸ ਕੰਤਾ,
0: ਕਾਲ ਪਾਇ ਬ੍ਰਹਮਾ ਬਖਤਰਾ, ਕਾਲ ਪਾਇ ਸਿਵ ਜੂ ਅਵਤਰਾ,
1: ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ,
0: ਜਮ ਕਾਲ ਜੋਗੀ ਸ਼ਿਵ ਕੀ ਹੋ, ਵੇਦ ਰਾਜ ਬ੍ਰਹਮਾ ਜੋ ਥੀ ਹੋ,
1: ਜਮ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਂ ਹਮਾਰਾ,
0: ਜਮ ਕਾਲ ਸਭ ਜਗਤ ਵਧਾਇਓ, ਦੇਵ ਦੰਚ ਦਰਸ਼ਨੀ ਬਜਾਇਓ,
1: ਆਦ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ,
0: ਨਮਸਕਾਰ ਤੇ ਸੀ ਕੋ ਹਮਾਰੀ, ਸਕਲ ਪੁਜਾ ਜਿਨੇ ਆਪ ਸਵਾਰੀ,
1: ਸਿਵਕੁਣ ਕੋ ਸਿਵਕੁਣ ਸੁਖ ਦਿਓ, ਸ਼ਤਰਨ ਕੋ ਪਰਮੋ ਵੱਧ ਕੀਓ,
0: ਘਟ ਘਟ ਕੇ ਅੰਤਰ ਕੀ ਜਾਣੋ, ਭਲੇ ਭਲੇ ਕੀ ਪੀ ਪਛਾਣੋ,
1: ਚੀਟੀ ਤੇ ਕੁੰਚ ਰਸਤੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ,
0: ਸੰਤ ਪਾਏ ਦੇ ਦੁਖੀ ਸੁਖ ਪਾਏ, ਸਭ ਕੇ ਸੁਖੀ,
1: ਏਕ ਏਕ ਕੀ ਪੀਰ ਪਛਾਣਾ, ਘਟ ਘਟ ਕੇ ਪਟ ਪਟ ਕੀ ਜਾਣਾ,
0: ਜਪਤ ਕਰ ਕਰਾ ਕਰਤਾਰਾ, ਪ੍ਰਸ਼ਾਦ ਤਪ ਦੇ ਅਪਾਰਾ,
1: ਜਾਵਾ ਕਰ ਕਰਤ ਹੋ ਕਾਬੂ, ਤੋਂ ਮੈਂ ਮਿਲਤ ਦੇ ਤਰ ਸਭ ਹੂੰ,
0: ਜਿਤੇ ਬਲ ਸਿਸ ਤਕ ਤਾਰੇ, ਆਪ ਆਪਣੀ ਬੂਝ ਚਾਰੇ,
1: ਤੁਮ ਸਭ ਹੀਤੇ ਰਹਿਤ ਨਿਰਾਲਮ, ਜਾਂਤ ਭੇਦ ਭੇਦ ਆਰਾਮ,
0: ਕਾਲੇ ਬਕਾਲੇ ਲੰਬ ਆਦਨੀ ਅਨਾਦ ਸੰਕ,
1: ਤਾ ਕਾ ਮੂੜ ਉਚਾਰ ਤੁ ਭੇਦਾ, ਜਾ ਕੋ ਭੇਵ ਨਾ ਪਾਵ ਤੁ ਵੇਦਾ,
0: ਤਾ ਕੋ ਕਰਪਾ ਹਣੀ ਅਨਮਾਨ, ਤਮਾ ਮੂਜ ਕਛ ਭੇਦ ਨਾ ਜਾਣ,
1: ਮਹਾਦੇਵ ਕੋ ਕਹਿ ਸਦਾ ਸ਼ਿਵ, ਨਰਮ ਕਰ ਕਾ ਚੀਰਤ ਨਾ ਭੇਵ,
0: ਆਪ ਆਪਣੀ ਬੂਝ ਜੇਤੀ ਬੰਦਤ ਪੇਨ ਪੇਨ ਤੁਆ ਤੇਤੀ,
1: ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਵਿਦ ਸਜਾ ਪ੍ਰਥਮ

0: ਪੁਰਖ ਜਮਨ ਪਗ ਭਰੇ ਤੇ ਹਾਰੇ ਤਿਨਕੇ ਤੋਂ ਸੰਕਟ ਸਭ ਟਾਰੇ
1: ਜੋ ਕੋ ਇੱਕ ਵਾਰ
0: ਰਚਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਤਰੀ ਤਤਕਾਲਾ ਸਕੇ ਨਾ ਕੋਈ
1: ਇੱਕ ਵਾਰ ਜਿੰਤ ਮੈਂ ਸਵਾਰਾ ਕਾਲ ਵਾਸਤੇ ਤਾਂ

0: ਵਰਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
1: ਤੇਰੀ ਨਾਮ ਮਨ ਵਸਾਵੇ
0: ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਿਆ ਨਹੀਂ ਸੱਚਾ ਨਾਮ ਮੇਰਾ ਆਧਾਰ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਤੁਧ ਬਾਤ ਸਮਰਤ ਕੋਈ ਨਾਹੀ ਕਿਰਪਾ ਘਰ ਬਨਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਨਾਨਕ ਜਿਸਦੇ ਪਿਆਰੇ ਸੋਈ ਜਾਨ ਪਾਵੇ ਕਹਾਣੀ ਕਿਰਤ ਦੁਆਰਾ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕੇ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਐਸਾ ਕੰਮ ਉਲੇ ਨਾ ਕੀਚਾ ਜੇ ਤੰਤ ਪੁੱਛੋ ਤਾਈ ਹੈ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਆਖੇ ਤਾਂ ਵੇਖਣ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਸੁਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜੀ ਜਨ ਸਭ ਤੁਧ ਪਾਏ ਕਵੇਖ ਪਰਸਨ ਆਇਆ ਕਹਿ ਨਾਨਕ ਜਿਸ ਨੂੰ ਆਪ ਪੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਲਾਭ ਲੋਭ ਓਂਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਗੁਰ ਪ੍ਰਸਾਦੀ ਜਿਨੀ ਆਪ ਤਜਾਰ ਵਾਸਨਾ ਸਮਾਣੀ ਜਿਉਂ ਤੂੰ ਚਲਾਏ ਤੇ ਵੀ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਕਰ ਕਿਰਪਾ ਜੇ ਨਾਮ ਲਾਏ ਸੇ ਹਰ ਹਰ ਸਦਾ ਪਿਆ ਵਹੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤੇ ਚਲਾ ਵਹੇ ਇਹ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਕਹਿ ਨਾਨਕ ਸ਼ਬਦ ਸੋਲਾ ਸਤਿਗੁਰੂ ਸੁਣਾਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਰਮੀ ਸਹਿਜ ਨਾ ਬੁਝੈ ਵਿਣ ਸਹਿਜੈ ਸਹਿਸਾ ਨਾ ਜਾਏ ਸਹਿਸਾ ਜੀਉ ਮਲੀਨ ਹੈ ਕਿਰਤ ਸੰਜਮ ਧੋਤਾ ਜਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਵਜਾਏ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਐ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਸਾਰਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਕੇ ਤਿੰਨੀ ਜਨਮ ਜੂਐ ਹਾਰਿਆ ਕੂੜ ਕੀ ਸੋਏ ਪਹੁੰਚਾ ਨਾਹੀ

0: ਸਬਦ ਮਨੁਸਾਇ
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ
0: ਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰਤ ਸਾਸਤ੍ਰ ਪੁੰਨ ਪਾ ਵਿਚਾਰ ਦੇ ਤਤੈ ਸਾਰ ਨ ਜਾਣੀ
0: ਤਤੈ ਸਾਰ ਨ ਜਾਣੀ ਗੁਰੂ ਬਾਝੋ ਤਤੈ ਸਾਰ ਨ ਜਾਣੀ
1: ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਆਣੀ
0: ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲਿਆ ਅੰਮ੍ਰਿਤ ਬਾਣੀ
1: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਂਦੇ ਨ ਹਰ ਲਿਵ ਲਾਗਾ ਜਾਗਤ ਰਹਿਣ ਵਿਆਣੀ
0: ਮਾਤਾ ਕਿਉ ਦਰ ਮੈਂ ਪ੍ਰਿਤਪਾਲ ਕਰੇ ਸੋ ਕਿਉ ਮਨੋ ਵਸਾਰੀ ਹੈ
1: ਮਨੋ ਕਿਉਂ ਸਾਰੀ ਹੈ ਇਵੜ ਦਾਤਾ ਜੇ ਅਗਰ ਮੈਂ ਆਰ ਪਹੁੰਚਾਵੇ
0: ਉਸ ਨੂੰ ਕਿਹੋ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ
0: ਹੈ ਨਾਨਕ ਇਹ ਵੜ ਦਾਤਾ ਸੋ ਕਿਉ ਮਨੋ ਵਸਾਰੀ ਹੈ
1: ਜੈਸੀ ਅਗਨ ਉਧਰ ਮੈਂ ਤੈਸੀ ਬਾਰ ਮਾਇਆ
0: ਮਾਇਆ ਅਗਨ ਸਭ ਜੇ
1: ਅਮੋਲਕ ਹੈ ਮੁੱਲ ਨਾ ਪਾਇਆ ਜਾਏ
0: ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹਿ ਲੋਕ ਲਾਏ
1: ਐਸਾ ਸਤਿਗੁਰੂ ਜੀ ਮਿਲਿਆ ਤਿਸ ਨੂੰ ਸਿਰ ਸੌਂਪੀਆਂ ਵਿਚੋਂ ਆਪ ਜਾਏ
0: ਜਿਸ ਦਾ ਜੀਓ ਤਿਸ ਮਿਲ ਰਹਿ ਹਟਵਸੇ ਮਨ ਆਏ
1: ਹਰ ਆਪ ਅਮੋਲਕ ਹੈ ਭਗਤ ਨਾਕੇ ਨਾਨਕਾ ਜਿਨ ਹਰ ਪੱਲੇ ਪਾਏ
0: ਹਰ ਰਾਸ ਮੇਰੀ ਮਨੋ ਜਾਰਾ ਸਤਿਗੁਰ ਤੇ ਰਾਸ ਜਾਣੀ
1: ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ
0: ਇਹੋ ਤੰਤ ਨਾ ਮਿਲਿਆ ਜਿਨ ਹਰ ਆਪੇ ਪਾਣਾ
1: ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ
0: ਇਹ ਰਸ ਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਕੀਤਾ ਜਿਸ ਚਿਰ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਭੋਰ ਨਾ ਤਿਸ ਨਾ ਲਾਗੇ ਆਏ
1: ਇਹ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਿਆ ਜਿਸ ਆਏ
0: ਕਹਿ ਨਾਨਕ ਹੋਰ ਅਨਰਸ ਬੀਸਰਾ ਜਹੜ ਵਸੈ ਮਨ ਆਏ
1: ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਾਗਤ ਦਿਖਾਇਆ
0: ਗੁਰ ਪ੍ਰਸਾਦ ਦੀ ਪੁੱਜਿਆ
1: ਚਲਤ
0: ਹੋਆ ਚਲਤ ਨਜ਼ਰ ਆਇਆ
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
0: ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗਿੜੋ ਮੰਦਰ ਬਣਿਆ
1: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੂਰਾਂ ਵਿਆਹ ਪਏ
0: ਚਰਨ ਲਾ ਕੇ ਤਿੰਨ ਸੁਭਾਗੇ ਆਪਣਾ ਆਪਣੇ ਜਾ ਪਏ
1: ਅਨਹਤ ਬਾਣੀ ਗੁਰ ਸ਼ਬਦ

बिन सतगुर सुख कदे ना पावै पाई, फिर पछोतावै। सो सिख सखा बंदप है।

ਆਪਣੀ ਤਨ ਦੀ ਸਤਿਗੁਰ ਪਾਇਆ ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਸੋਹਣਾ ਲਹਿਣੀ ਤਾਵਦੇ ਇੱਕ ਮੂਲ ਨਾ ਪੁੱਜਣ ਆਪਣਾ ਅਣਹੋਂਦਾ ਆਪ ਗਣਾਇੰਦੇ ਹੋਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿੰਨ ਮੰਗਾ ਜੇ ਤੁਜੈ ਧਿਆਇੰਦੇ ਤਿੰਨ ਮੰਗਾ ਜੇ ਤੁਜੈ

0: ਪਾੜੀ
1: ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਖਲਾਈਆ ਚੂੜਾ ਲਾਲ ਛੱਡਿਆ ਹੋਏ ਕਮਲ ਲੱਖ ਲਿਆਈਆ ਫਲ ਦੇਵੇ ਹੋ ਪਾਈਆ ਜੇ ਵੇਹੀ ਕਾਰ ਕਮਾਈਆ ਜੇ ਹੋਵੇ ਪੂਰਵ ਲਿਖਿਆ ਤਾਂ ਤੂੜ ਦੇ ਨਾਂ ਦੀ ਪਾਈਆ।

ਤਦ ਪਾਇਆ ਤਾ ਦਿਨੀ ਖਸਮ ਤੇ ਆਇਆ ਹੈ ਨਾ ਜਨਤਾ ਕਹਿ ਵਸ ਕੇ ਚਨਾ ਤੁਦ ਵੇਖੀ ਜਗ ਤੇ ਪਾਇਆ ਇਕ ਨਾਨੋ ਤੂੰ ਮੇਲ ਲਾਇਆ ਇਕ ਆਪੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਪਜਾਇਆ ਸਹਿਜੇ।

ਗੁਨਾਹਗਾਰਤਾ ਉਮੀ ਸਾਧਨਾ ਮਾਰੀਐ ਜੇ ਹਾ ਕਾਲੇ ਕਾਲ ਨਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜੇ ਦਰਗਾਹ ਗਿਆ ਹਾਰੀਐ ਪੜਿਆ ਤੈ ਉਮੀ ਆ ਵਿਚਾਰ ਅੱਗੇ ਵਿਚਾਰੀਐ ਮੋਹ ਚਲੈ।

ਕਾਲੀ ਕੱਪੜ ਰੂਪ ਸਾਵਨਾ ਛੜ ਦੁਨੀਆ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪ ਇਹੀ ਕੀਤਾ ਪਾਵਨਾ ਹੁਕਮ ਕੇ ਮਨ ਪਾਵਨ ਦੇ ਰਾ ਪੀੜਾ ਅੱਗੇ ਜਾਵਨਾ ਨੰਗਾ ਦੋ ਚਕਚਾਲਿਆ ਤਾਂ ਦਸਾ ਖਰਾ।

ਕੀਆ ਕਿਤਾ ਪੋ ਆਪਣਾ ਆਪੇ ਹੀ ਲੇਖਾ ਸੰਗਿਆ ਜਾ ਰਹਿਣਾ ਨਾਹੀ ਐਤ ਜਗਤਾ ਕਾ ਇਤਗਾਰ ਭੰਡੀਆ ਮੰਦਾ ਕਿਸੇ ਨਾ ਆਖਿਆ ਪਰ ਅਖੜੇ ਹੋ ਬੁੱਝਿਆ ਮੂਰਖ ਨਾਲ ਨਾ ਲੁੱਝਿਆ ਮੂਰਖ ਨਾਲ ਨਾ ਲੁੱਝਿਆ।

ਕੀਤਾ ਆਪਣਾ ਤਾਂ ਇਕੱਠੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ

ਪਾਈਆ ਸੋ ਸਾਹਿਬ ਸਦਾ ਸੰਭਾਲਿਆ ਜਿਤ ਕੀਤਾ ਪਾਈਆ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਆ ਮੰਦਾ ਮੂੰਹ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀਆ ਜੋ ਸਾਹਿਬ ਨਾਲ ਨਾ ਹਾਰਿਆ ਤੇ ਵੇਹਾ।

ਬਸਮਾ ਕਰੈ ਬਰਾਬਰੀ ਫਿਰ ਘਰ ਤੇਂਦਰ ਪਾਏ ਵਜੋ ਗਵਾਏ ਅਗਲਾ ਮੋਹਿ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਇਸ ਕਈ ਐਸਾ ਬਾਸ ਨਾਨਕ ਹੁਕਮ ਨ ਚੱਲਈ ਕਸਮ ਚਲਨ ਨਾਨਕ ਹੁਕਮ ਚੱਲਈ ਨਾਲ

Jena singa singa hetarm het sees the te one one katai copra yahaya chakhant the charita arena charage kodernu seva nekabane kita tarem nehi haria siki kesa swasana nebai tenadikamaida tianta ke khasa jisa bologi panja takta subat kuda de tianta ke khasa jisa bologi ਪਿਤਮੇ ਸਬਕ ਖਾਲਸਾ ਜੀ ਕੇ ਅਰਦਾਸ ਹੈ ਜਿਸ ਸਬਕ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵੈ ਚਿੱਤਾਵਣ ਕਾ ਸਦਕਾ ਸਾਰ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸੰਤਾ ਹਤਾ ਰਚਾਇਤ ਦੇਖ ਦੇਖ ਫਤਿਹ ਪੇਟ ਕੀ ਪੈਦ ਪੰਖ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਮਾਲੂਮ ਬੋਲੋ ਜੀ ਸਿੱਖਣ ਸਿੱਖੀ ਜਾਨ ਕੇਸ ਤਾਂ ਰਹਿ ਤਾਂ ਵਿਵੇਕ ਤਾਂ ਵਸਾਉ ਦਮ ਪਰੋਸਾ ਦਾਨ ਦਾਨਾ ਸਿਧਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਂਕਿਆ ਟਿੰਡੇ ਬੁੰਗੇ ਜੁਗ ਜੁਗ ਡਾਲ ਤਰਨ ਕਾ ਜੈ ਕਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖ ਦਾ ਮਨ ਨੀ ਵਾ ਮਤ ਜੀ ਮਤ ਪਤਾ ਰੱਖਾ ਹੈ ਅਕਾਲ ਪੁਰਖ ਜੀ ਆਪਣੇ ਪੰਥ ਦਾ ਸਹਾਇਤਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੋਂ ਹੋ ਤੁਰਾ ਗੁਰਤਾ ਮਤੇ ਤੇਰਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਜੀ ਦਾਸ ਸੇਵਾ ਸੰਭਾਲ ਦਾ ਦਾਨ ਪਾੜੇ ਖਾਲਸਾ ਜੀ ਨੇ ਬਖਸ਼ੋ ਜੀ ਹੇ ਨ ਮਾਨੇ ਦਮਾ ਸਤਿਗੁਰੂ ਨੇ ਤਾਣੇ ਤੇ ਦਾਨ ਸਤਿਗੁਰੂ ਨੇ ਉੱਠੇ ਨਿਯੋਸ਼ ਤੇ ਬਿਤਾ ਵਾਹਿਗੁਰੂ ਜੀ ਆਪ ਦੇ ਹਜ਼ੂਰ ਅਸਰ ਦੀਵਾਰ ਦੀ ਅਰਦਾਸ ਹੈ ਜੀ ਖਿਦਾਰ ਡਾਕਾ ਚਾਪੁਰ ਚੁੱਕ ਮਾਫ ਕਰਨੇ ਉੱਤੇ ਸੋਜੀ ਬਖਸ਼ਣੀ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਪ੍ਰਵਾਨ ਹੋਏ ਸੰਗਤਾਂ ਨੂੰ ਪ੍ਰਤਾਉਣ ਦੀ ਆਗਿਆ ਬਖਸ਼ੋ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਮੈਂ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾ

fatto

ਬਿਨ ਕਰਮਾ ਕੁਛ ਪਾਈਏ ਨਾਹੀ, ਕਿਆ ਕਰ ਕਰਿਆ ਜਾਇ ਆਪ ਜਾਣੈ ਸਭ ਮਰੈ ਮਨ ਹੁ ਤਦ ਵਿਕਾਰ। ਗੁਰ ਸਰਣਾਏ ਭੱਜ ਪਏ ਬਖਸ਼ੇ ਬਖਸ਼ਣ ਹਾਰੇ, ਬਿਨ ਆਏ ਸੁਖ ਨਾ ਪਾਏ ਨਾ ਦੁਖ ਵਿੱਚੋਂ ਜਾਏ। ਜਮ ਮੈਂ ਮੂੰਹ ਦਿਆ ਮੂੰਹ ਵਿਆਪਿਆ ਦੂਜੇ ਕੰਮ ਪੁਲਾਏ, ਦੁਹਾਗਣੀ ਫਿਰ ਕੀ ਸਾਰ ਨਾ ਜਾਣੀ, ਕਿਆ ਕਰ ਕਰਿਆ ਸੰਘਾਰ। ਅੰਜਨ ਸਦਾ ਜਲ ਦੀਆਂ ਫਿਰੈ, ਸਹਜੇ ਰੋਏ ਪਰ ਸਹਜੇ ਰੋਏ ਨਾ ਤਾਰ। ਸੁਹਾਗਣੀ ਮੈਲ ਪਾਇਆ ਵਿੱਚੋਂ ਆਪ ਗੁਆਏ, ਗੁਰ ਸ਼ਬਦ ਸਿੰਘਾਰਿਆ ਆਪਣੇ ਸ਼ਹਿਰ ਲਿਆ ਮਿਲਾਏ। ਮਰਣਾ ਮੁੜ ਸਾਰਿਆ ਮਾਇਆ ਮੋਹ ਗੁਬਾਰੇ, ਮਨ ਮਰ ਮਰ ਜਨਮੈ ਵੀ ਮਰੈ, ਜਮਦੁਰ ਹੋ ਕੁਵਾਰ। ਆ ਮਿਲਾਇ ਨਿਸੇ ਮਿਲੇ ਗੁਰ ਸ਼ਬਦ ਚਾਰੇ, ਨਾਨਕ ਨਾਮ ਸੰਮਨ ਨੇ ਮੁਖ ਵਿਚਲੇ, ਅਤੇ ਸੱਚਾ ਦਰਬਾਰ ਆਸਾ ਮਹਿਲਾ ਪ੍ਰਨਾਸ਼ ਕਰੀਆਂ ਕਰ ਦੂਜਾ। ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਪੰਚ ਮਨਾਏ ਪੰਜ ਵਸਾਏ, ਪੰਜ ਵਸਾਏ ਪੰਜ ਗਵਾਏ, ਨਿਰਗੁਣ ਨਿਰਗੁਣ ਉਠਾ ਮਰ ਪਾਏ, ਬੁੱਧ ਉੱਠ ਪਿਆ ਗੁਰ ਗਿਆਨ ਦ੍ਰਿੜਾਏ। ਰਹਾਉ ਸਾ ਧਰਮ ਕੀ ਕਰ ਦਿਨੀ ਵਾਰ, ਹਰ ਹੈ ਮੁਕਾਹਮ ਗੁਰੂ ਸ਼ਗਿਆਨ ਵਿਚਾਰ, ਨਾਮ ਕਥੀ ਵਿੱਚੋਂ ਭਾਈ ਨੀਤ, ਸ਼ਬਦਾ ਪ੍ਰਭ ਗੁਰ ਸੇਵ ਨੀਤ। ਸ਼ਾਂਤ ਸਹਿਜ ਸੁਖਤ ਕੇ ਸਹਾਟ, ਸਾਹੋ ਹਰੀ ਕੈ ਬਤਾਟ, ਜੇ ਜੀਆਂ ਬਾਣ ਗੰਡਨ ਕੋ ਲਏ ਨਾ ਜੁਗਾ ਜਗਾਤ। ਸਤਿਗੁਰ ਕਰ ਦਿਨੀ ਤੁਰਕੀ ਛਾਪ, ਵੱਖਰ ਨਾਮ ਲੱਦ ਕੇ ਚਲਾਹੋ ਲੈ ਲਾਹ ਗੁਰੂ ਕਰ ਜਾਓ। ਸਤਿਗੁਰ ਸ਼ਾਹ ਸਿੱਖ ਬਣ ਜਾ ਰਹੇ, ਪੂੰਜੀ ਨਾਮ ਲੇਖੇ ਲੇਖਾ ਸੱਚ ਸਮਾਰੇ, ਜੋ ਹੈ ਵਸੈ ਸੋ ਵਸੈ ਤਿਥ ਕਰ, ਜਿਸ ਗੁਰੂ ਗੁਰੂ ਵਸੇ ਅਵਸਰ ਨਬੀ ਨਾਨਕ ਦੇਵੇ। ਅਸਾਵਰੀ ਮਹੱਲਾ ਪੰਜਵਾਂ ਘਰ ਤੀਜਾ, ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਮੇਰੇ ਮਨ ਹਰ ਸੋ ਲਾਗੀ ਪ੍ਰੀਤ, ਸਾਧ ਸੰਗ ਹਰ ਹਰ ਨਗਰ ਨਿਰਮਲ ਸਾਚੇ ਰੀਤ ਰਹਾਉ। ਦਰਸ਼ਨ ਕੀ ਬਿਆਸ ਗੁਣੇ ਚਿਤ ਅਣ ਪ੍ਰਕਾਰ, ਕਰੋ ਕਰਨ ਗੁਰੂ ਪਾਰ ਬ੍ਰਹਮ, ਹਰ ਹਰ ਕਿਰਪਾ ਧਾਰ ਮੁਰਾਰੇ, ਮਨ ਪਰਦੇ ਸੀ ਆਏ ਆਪਣੇ ਮੈਂ ਆਪਣੇ ਸਾਧ ਕੇ ਸੰਗ, ਜਿਸ ਪਰ ਸੁਖ ਸੁਖ ਚਾਹਤਾ। ਸੋ ਪਾਇਓ ਨਾਮੇ ਰੰਗੇ, ਜੇਤੇ ਮਾਇਆ ਰੰਗ ਰਸ ਬਿਨ ਜਾਏ ਕਿਨ ਮਾਹੇ, ਭਗਤ ਰਤੇ ਤੇਰੇ ਨਾਮ ਸੋ ਸੁਖ ਪੰਚ ਸਭ ਠਾਏ, ਸਭ ਜਗ ਚਲ ਤੋ ਪੇਕੀਏ ਨੇਚੋ, ਹਰ ਕੋ ਨਾਉ ਕਰਮ ਤਰਾਏ ਸਾਧ ਸੋ ਨੇਚਲ ਪਾਵੇ ਠਾਉ, ਕੀ ਸਾਜਨ ਸੁਖ ਬੰਦ ਕੋ ਕੋ ਹੋਤ ਨਾ ਸਾਧ। ਏਕ ਨਿਵਾਉ ਰਾਮ ਨਾਮ ਦੀਨਾ ਕਾ ਪ੍ਰਭਨਾਥ, ਚਮਕ ਬਹੁਤ ਪੈ ਲਗ ਸਾਗਰ ਤਰੇ ਅਤੇ ਹੈ ਭੇਟੋ ਪੂਰਾ ਸਾਗੁਰੂ ਸਾਚਾ ਪ੍ਰਭ ਸੁਣੇ। ਸਾਹ ਤੇਰੇ ਕੀ ਜਾਤਨਾ ਵਿਸਰਣ ਸਾਸ ਵਿਰਾਸ, ਜੋ ਦੁਦ ਭਾਵੇ ਸੋ ਭਲਾ ਤੇਰੇ ਭਾਣੇ ਕਾਰਜ ਰਾਸ, ਸੁਖ ਸਾਗਰ ਕੇ ਤਮਲ ਉਪਜੇ ਮਹਾਨੰਦ। ਕਹੋ ਨਾਨਕ ਦੋ ਸਭ ਦੁਖ ਮਿਟੇ, ਪ੍ਰਭ ਭੇਟੇ ਬ੍ਰਹਮਾਨੰਦ, ਆਸਾ ਮਹਲਾ ਪੰਜਵਾਂ ਬਿਰੜੇ ਕਰ ਚੌਥਾ ਸੰਤਾਂ ਕੀ ਜਾਤ। ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਬਾਪ ਪ੍ਰਭ ਸ੍ਰੀ ਸਿੰਘ ਦੇ ਪਿਆਰੇ ਦਰਸ਼ਨ ਕੋਲ ਜਾਓ, ਜਿਸ ਅਮਰ ਦੋ ਗੁਸਰੇ ਪਿਆਰੇ ਸੁਖ ਤਦਨਾ ਜਾਏ, ਤਨ ਵਿੱਚ ਹੀ ਸੰਤ ਗਏ ਪਿਆਰੇ ਪ੍ਰੀਤਮ ਦੇ ਮਿਲਾਏ। ਸੁਖ ਸਾਗਰ ਵਿਖਿਆ ਕੇ ਵੀ ਕਹੇ, ਤਾਂ ਜਿਵੇਂ ਛੋਟੇ ਮੇਰੀ ਮਾਏ, ਕੰਮ ਕੋਲ ਲੋਕ ਤਦ ਗਏ ਪਿਆਰੇ, ਸਤਿਗੁਰ ਕੇ ਚਰਣੀ ਪਾਏ। ਜੋ ਜਨ ਰਾਤੇ ਰਾਮ ਸੁਖ ਪਿਆਰੇ, ਅੰਤਨ ਕਾਉ ਜਾਏ, ਅਨਰਸੀ ਨੀ ਜਾਪਿਆ ਪਿਆਰੇ, ਤਿਲ ਤਿਆ ਪਾਏ, ਅੰਚਲ ਗਹਿ ਸਾਧਕਾ ਨਾਨਕ ਗਹਿ, ਸਾਗਰ ਪਾਰ ਪਰਾਏ, ਜਨਮ ਮਰਨ ਪਟੇ ਪਿਆਰੇ, ਜਾ ਪਟੇ ਹਰ ਰਾਏ, ਸੁੰਦਰ ਸੁਖ ਜਾਣ ਪਰ ਮੇਰਾ, ਜੀਵਨ ਦਰਜ ਖਾਏ, ਜੋ ਜੀ ਤੂੰ ਤੇ ਵਿਛੜੇ ਪਿਆਰੇ, ਜਨਮ ਮਰੇ ਵਿਖਾਏ, ਜਿਸ ਤੂੰ ਮਿਲੇ ਸੁਮਿਲ ਪਿਆਰੇ, ਤਿਸ ਕੇ ਲਾਗੋ ਪਾਏ। ਸੋ ਸੁਖ ਜੋ ਸੁਖ ਦਰਸ਼ਨ ਕੀਤੇ ਪਿਆਰੇ, ਉਸ ਮੁਖ ਤੇ ਰਹਿ ਨਾ ਜਾਏ, ਸਾਚੀ ਦੇਤ ਨਾ ਟੁੱਟੀ ਪਿਆਰੇ, ਜੁਗ ਜੁ ਰਹੀ ਸਮਾਜ ਪਾਵੇ ਸੋ ਭਲਾ ਪਿਆਰੇ, ਤੇਰੀ ਅਮਰ ਰਜਾਏ, ਨਾਨ ਗ੍ਰੰਥ ਰੰਗ ਰਤੇ ਨਾਰਾਇਣ ਪਿਆਰੇ, ਮਾਤੇ ਸਹਿ ਸੁਭਾਏ, ਸਭ ਹੀ ਤੁਮ ਸਭ ਤੁਮ ਹੀ ਜਾਣਦੇ ਪਿਆਰੇ, ਕਿਸਦਾ ਕੌਣ ਸੁਣਾਏ, ਤੂੰ ਦਾਤਾ ਦੀਆਂ ਸਭਨਾ ਕਾ ਤੇਰਾ ਦਿੱਤਾ ਪਹਿਰੇ ਖਾਏ, ਸੁਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾ ਹੀ ਜਾਏ, ਜੋ ਤੂੰ ਪੈ ਕਰਾਵੇ ਸੋ ਜੋ ਤੂੰ ਕਰਾਵੈ ਸੋ ਕਰੀ ਪਿਆਰੇ, ਬਣਾ ਕੁਛ ਕਰਨ ਜਾਏ, ਜਿਵੇਂ ਸਭ ਸਾਹਿਬ ਨੇ ਪਿਆਰੇ, ਜਿਤ ਜਪੀਏ ਹਰ ਨਾਉ ਸਾਈ ਕਾਰ ਕਮਾਉਣੇ ਪਿਆਰੇ, ਧੂਰ ਮਸਤ ਵੇਲ ਖਾਏ, ਖੁਆ ਵਰਤਦਾ ਪਿਆਰੇ, ਘਟਾ ਰਿਹਾ ਸਮਾਏ, ਸੰਸਾਰ ਖੂਬ ਤੇ ਦਰੜੇ ਪਿਆਰੇ, ਨਾਨਕ ਹਰ ਸਰਣਾਏ। ਆਸਾ ਰੱਗ ਆਸਾ ਮਹਿਲਾ ਪਹਿਲਾ, ਪੱਟੀ ਲੱਗੀ ਓਂਕਾਰ ਸਤਿਗੁਰੂ ਪ੍ਰਸਾਦ, ਸੱਸੇ ਸੋਏ ਸੋ ਸ੍ਰਿਸ਼ਟਨ ਸਾਧੀ, ਸਭਨਾ ਸਾਹਿਬ ਪਿਆਰ ਸੇ ਉਤਰੇ, ਚਿਤਿਨ ਕਰ ਲਾਗਾ ਲਾਇਆ ਤਿਨ ਕਾ ਸਫਲ ਪਿਆ, ਮਨ ਕਾਹੇ ਭੁੱਲੇ ਮੂਲ ਮਨਾ, ਜਬ ਦੇਖਾ ਦੇਵੈ ਵੀਰਾ ਤੋਂ ਪੜਿਆ,
ਰਹਾਉ ਈਵੜੀ ਯਾਦ ਗੁਰੂ ਕਹਿ ਦਾਤਾ ਆਪੇ ਸੁੱਚਾ ਸੋਈ ਇਹਨਾਂ ਅੱਖਰਾਂ ਮੈਂ ਜੋ ਕੁਲਮ ਹੋ ਜੇ ਅਤੇ ਸਰਲੇਖ ਨਾ ਹੋਏ ਉਪੜੇ ਉਪਮਾ ਤਾਂ ਕੀ ਜੇ ਜਾ ਕਾਂਦਨਾ ਪਾਇਆ ਸੇਵਾ ਕਰੇ ਸੇ ਈ ਫਲ ਪਾਵੇ ਜਿਨੀ ਸੱਚ ਕਮਾਏ ਨੰਗੇ ਗਿਆਨ ਬੁਝੇ ਜੇ ਕੋਈ ਪੜਿਆ ਪੰਡਾ ਸੋਏ ਸਰਬ ਜੀਆਂ ਮੈਂ ਏਕੋ ਜਾਣੇ ਤਾਂ ਹੁਣ ਮੈਂ ਕਹੇ ਨਾ ਕੋਈ ਸੱਸੇ ਕਸੇ ਕੱਕੇ ਕੇਸ ਉਂਡਰ ਜਬ ਹੋਏ ਬਿਨ ਸਾਬੂ ਨੇ ਉਜਲਿਆ ਜਮਰਾ ਦੇ ਕੇ ਮਹਿਰੂ ਆਏ ਮਾਇਆ ਕਹਿ ਸੰਗਲ ਬੰਧ ਲਿਆ ਕੱਕੇ ਕੁੰਡਕਾਰ ਸਹਲਾਲ ਮੇ ਕਰ ਕਰੀ ਦੇ ਜਿਨੇ ਫਿਰ ਸੇ ਦੀਆ ਬੰਧਨ ਦਾ ਕੇ ਬੰਧਨ ਜਾ ਕੇ ਸਭ ਜਗ ਬੰਧਿਆ ਗਰੀਬਾ ਨਾਈ ਕੁੰਪਿਆ ਕੱਕੇ ਕੋਏ ਕਾਜ ਨੂੰ ਛੋਡ ਗੱਲੀ ਗੋਬਿੰਦ ਗਰਭਿਆ ਘੜ ਬਣ ਜਿਨਿਆ ਸਾਜੀ ਜਾਣ ਵਾਹੇ ਤਾਈ ਕੀਆ ਘੱਗੈ ਕਾਲ ਸਿਵ ਜੇ ਕਾਲੇ ਸ਼ਬਦ ਗੁਰੂ ਕੇ ਲਾਗ ਰਹੇ ਬੁਰਾ ਭਲਾ ਤੇ ਸੰਕਟ ਜਾਣੇ ਇੰਦ ਸਾਹਿਬ ਰਵਤ ਰਹੇ ਤੱਥੇ ਚਾਰ ਵੇ ਤਿੰਨ ਰਾਜੇ ਚਾਰੇ ਕਾਣੀ ਚਾਰ ਜੁਗਾ ਜੁਗ ਜੁਗ ਹਾਣੀ ਗਾ ਜੁਗ ਜੁਗ ਜੋਗੀ ਕਾਣੀ ਭੋਗੀ ਪੜਿਆ ਪੰਡਿਤ ਆਵਤੀ ਆ ਛੱਛੇ ਆ ਛਾਇਆ ਵਰਤੀ ਸਵੇ ਅੰਤਰੇ ਤੇਰਾ ਕਿਆ ਭਰਮ ਹੋਆ ਭਰਮ ਪਾਏ ਭੁਲਾਏ ਨੇ ਆਪੇ ਤੇਰਾ ਕਰਮ ਹੋਆ ਤੂੰ ਗੁਰ ਮਿਲਾਇਆ ਗੁਰ ਮਿਲਿਆ ਜੱਜੇ ਜਾਣ ਮੰਗ ਜਾਂਜਾ ਚਹਿ ਲੱਖ ਚੁਰਾਸੀ ਭੀਕ ਪਿਆ ਏਕੋ ਲੇਵੇ ਏਕੋ ਦੇਵੇ ਰਣ ਜਨ ਸੁਣਿਆ ਝੱਜੇ ਝੂਠ ਮਰੋਕਿਆ ਪ੍ਰਾਣੀ ਜੋ ਕੀ ਦੇਣਾ ਸੋ ਦੇ ਰਿਹਾ ਦੱਦੇ ਦੇ ਦੱਦੇ ਦਿੰਦੇ ਵੇਖੋ ਚਲਾਏ ਜਿਉਂ ਜੀਆਂ ਕਾਰ ਜਗਦੀਆ ਨੂੰ ਨਦਰ ਕਰੇ ਜਾਂਦੇ ਕਾਰ ਦੂਜਾ ਕੇ ਮੋਹ ਕੇ ਉੱਠ ਚਲਾਉਣਾ ਦੂਜਾ ਕੋਈ ਨਾ ਏ ਪੂਰਾ ਵੇਆ ਸਵਥਾ ਏ ਗ੍ਰਹਿ ਸਿਮਣ ਮਾਈ ਟੱਟੇ ਟੰਚ ਕਰੋਕਿਆ ਪ੍ਰਾਣੀ ਘੜੀ ਮੌਤ ਕੇ ਉਚਰਨਾ ਜੂਏ ਜੰਮਾ ਹਾਰੋ ਆਪਣਾ ਭਾਜ ਪੜੋ ਤੁਮ ਹਰ ਸ਼ਰਣਾ ਠੱਠੇ ਠਾਠ ਵਰਤੀ ਤਿਨ ਜੰਤਰ ਹਰ ਚਰਨ ਚ ਜਿਨ ਕਾ ਚਿਤ ਲਾਗਾ ਚਿਤ ਲਾਗਾ ਸੀ ਨਿਸਤਰੇ ਸੋ ਸਰਣ ਪਿਤੋ ਪ੍ਰਸਾਦੇ ਸੁਖ ਪਾਇਆ ਡੱਡੇ ਡੰਗ ਕਰੋਕਿਆ ਪ੍ਰਾਣੀ ਜੋ ਕੁਛ ਹੋਆ ਸੋ ਸਭ ਚਰਨਾਥ ਤੇ ਤਰੇ ਤਾਂ ਸਭ ਕੁਛ ਸਭ ਸੁਖ ਪਾਓ ਸਰਮ ਨਿਰੰਤਰ ਵਰਿਆ ਢੱਡੇ ਢਾਲ ਸਾਰੇ ਆਖੇ ਜੋ ਤਿਸ ਭਾਵੇ ਤਿਵ ਕਰੇ ਕਰ ਵੇਖੇ ਹੁਕਮ ਚਲਾਏ ਤਿਸਨ ਸਾਰੇ ਜਾ ਕੋ ਨਦਰ ਕਰੇ ਨਾਣੇ ਰਬ ਤਰੇ ਘਟੇ ਅੰਤਰ ਹਰ ਗੁਣ ਗਾਵੇ ਸੋਏ ਆਖੇ ਆ ਮਿਲਾਏ ਤਾਂ ਮਿਲਾਏ ਕਰਤਾ ਰੂਪ ਜਨ ਨਾ ਹੋਏ ਤੱਤੇ ਤਾਰੂ ਫੁਜਲ ਹੋਆ ਤਾਂ ਕ੍ਰਾਂਤ ਨਾ ਪਾਇਆ ਨਾ ਤਰ ਨਾ ਤੁਲਹਾ ਨਾ ਹਮ ਰੂਸ ਤਾਰ ਲੇ ਤਾਰੂ ਰਾਇ ਤੱਥੇ ਥਣ ਤਨ ਤਰ ਸੋਹੀ ਜਾਂ ਕਹਿ ਪਿਆ ਸਭ ਹੋਆਇਆ ਕਿਆ ਭਰਮ ਕਿਆ ਮਾਇਆ ਮੋਹ ਕਹੀਏ ਜੋ ਤੁਸੀਂ ਭਾਵੇ ਸੋਈ ਬੋਲਾ ਦੇ ਦੋਸ਼ ਨਾ ਦੋ ਕਿਸੇ ਦੋਸ਼ ਪਰਮਾ ਆਪਣੇ ਅੱਛੋ ਜੋ ਮੈਂ ਕੀਆ ਸੋਮਾ ਗਾਇਆ ਦੋਸ਼ ਨਾ ਜੀ ਜੇ ਵਜਣਾ ਧੱਦੇ ਤਾਂ ਹਰ ਏ ਕਲਾ ਜਿਨ ਛੋਡੀ ਹਰ ਤੀਜੀ ਜਿਨ ਰੰਗ ਕੀਆ ਤਿਸ ਕਾਗਦੀ ਆ ਸਭ ਨੇ ਲੀਆ ਹੁਕਮੀ ਕਰਮੀ ਕਰਮੀ ਹੁਕਮ ਪਿਆ ਨੰਨੇ ਨਾ ਭੋਗ ਨਿਤ ਭੋਗੇ ਨਾ ਡਿੱਠਾ ਨਾ ਸੁੰਗਲਿਆ ਗੱਲੀ ਹੂੰ ਸੁਹਾਗਣ ਭੈਣੇ ਕੰਤਨ ਕਹੂੰ ਹੂੰ ਮੈਂ ਮਿਲਿਆ ਤੁਪੇ ਪਾਤਸ਼ਾਹ ਪ੍ਰਵੇਸ਼ਰ ਵੇਖਣ ਕੋ ਪ੍ਰਪੰਚ ਕੀਆ ਦੇਖੇ ਬੂਝੇ ਸਭ ਕੋਈ ਜਾਣੇ ਅੰਤਰ ਬਾਹਰ ਆ ਰਿਹਾ ਫੁੱਫੇ ਫਾਹੀ ਸਭ ਜੋ ਫਾਸਾ ਫਾ ਜਮ ਕੇ ਸੰਗਲ ਬੰਦ ਲਿਆ ਗੁਰਪ੍ਰਸਾਦ ਦੀਸੇ ਨਾਰੇ ਉਭਰੇ ਜੇ ਹਰ ਸਰਨਾਗ ਦੇ ਭਜਵੇ ਆ ਬੁੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਜੀ ਜਨ ਸਭ ਤਾਰੀ ਕੀਤੇ ਪਾਸਾ ਢਾਲਣ ਆ ਲੱਗਾ ਭੁੱਬੇ ਭਾਲਾ ਸਿਫਲ ਪਾਵੇ ਗੁਰਪ੍ਰਸਾਦ ਜੀ ਜਿਨ ਕੋ ਭਾਉ ਪਏ ਆ ਮਾਨ ਮੁਖਰੇ ਸੁਚੇਤੇ ਮੂੜੇ ਲੱਖ ਚੁਰਾਸੀ ਫੇਰ ਪਿਆ ਮੰਮੇ ਮੋਹ ਮਰਨ ਮਸੂਦਨ ਮਰਨ ਪਿਆ ਚਬ ਚਬ ਚਿਤ ਵਿਆ ਪਾਇਆ ਪਿਤਰੇ ਵਰੋ ਪੜਿਆ ਮੰਮਾ ਅਖਰ ਵਿਸਰਿਆ ਯਈਏ ਜਨਮ ਨਾ ਹੋਈ ਕਦੀ ਜੇਕਰ ਸੱਚ ਪਛਾਣੇ ਗੁਰਮੁਖੇ ਆਕੇ ਗੁਰਮੁਖ ਜੇ ਗੁਰਮੁਖੇ ਕੋ ਜਾਣੇ ਰਜੇ ਰਾਵ ਰਿਹਾ ਸਵੇ ਅੰਤਰ ਜਿੱਥੇ ਕੀਏ ਜਨਤਾ ਜੰਦੂ ਵਾਏ ਤੰਦੇ ਸਭ ਲਾਏ ਕਰਮ ਹੋਆ ਤੂੰ ਨਾਮ ਲਿਆ ਪਲੇ ਲਾਏ ਤੰਦੇ ਜਿਨ ਛੋਡੀ ਮਿੱਠਾ ਮਾਇਆ ਮੋਕਿਆ ਖਾਣਾ ਪੀਣਾ ਸੰਗੁਰ ਸਹਿਣਾ ਭਾਣੇ ਤਾਕੇ ਹੂੰ ਪਿਆ ਬੇ ਵਾਸਤੇ ਪ੍ਰਵੇ ਪਰਮੇਸ਼ਰ ਵੀ ਨਿੱਕੇ ਨੂੰ ਪੁੱਜਣ ਵੇਸ ਕੀਆ ਵੇਖੇ ਚੱਕੇ ਸਕੇ ਜਾਣੇ ਅੰਤਰ ਬਾਹਰ ਰਿਹਾ ਡਾੜੇ ਰਾੜ ਕਰੋ ਕੇ ਪ੍ਰਾਣੀ ਤਿਸੇ ਧਿਆਵੋ ਜੇ ਅਮਰ ਹੋਆ ਤਿਸੇ ਹੈ ਧਿਆਵੋ ਸਤ ਸਮਾਓ ਉਸ ਟੋ ਕੁਰਬਾਨ ਕੀਆ ਹਾਹੇ ਹੋਣਾ ਕੋਈ ਦਾਤਾ ਜੀਵ ਭਜਨ ਜਗਦੀਆ ਹਰ ਨਾਮ ਧਿਆਵੋ ਹਰ ਨਾਮ ਸਮਾਓ ਅਣ ਦਿਨ ਲਾਹਾ ਹਰ ਨਾਮ ਲਿਆ
ਆਈੜੇ ਆਪ ਕਰੇ ਦਿਨ ਛੋੜੀ ਜੋ ਕਿਛੁ ਕਰਨਾ ਸੁਖ ਰਹਿਆ ਕਰੇ ਕਰਾਇ ਸਖੀ ਜਾਣੇ ਨਾਨਕ ਸਾਰ ਇਹ ਕਹਿਆ ਰਾਗਾਸਾ ਮਹੱਲਾ ਤੀਜਾ ਪੱਟੀ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਇਓ ਉਂਘੇ ਸਭ ਜਗਾਇਆ ਪੱਕੇ ਪਾਇਆ ਪਾਪੇ ਪੂੰਗੇ ਕਾਲ ਪਿਆ ਰੀ ਜੀ ਲੱਲੀ ਪਾਪ ਕਮਾਣੇ ਪੜੋ ਕੁਣ ਕੁਣ ਵਿਚਰਿਆ ਮਾਣੇ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹੇ ਰਹਾ ਓਮ ਸਿੰਘ ਆਈਏ ਸਿਮਰੇ ਨਾਹੀ ਨੰਨੇ ਤਾਂ ਨਾ ਤੁਦ ਨਾਮ ਲਿਆ ਛੱਜੇ ਛੱਛੇ ਸੀ ਜੈ ਨਿਸ ਮੁੜੇ ਕਿਉਂ ਛੂਟੇ ਜਨ ਪਾਕੜਿਆ ਬੱਬੇ ਪੂਜੇ ਨਾਹੀ ਮੁੜੇ ਭੁਰਮ ਭੁਲੇ ਤਰ ਜਮ ਗਿਆ ਹੁਣ ਹੁੰਦਾ ਨਾਮ ਧਰਾਇਓ ਪਾਦਾ ਭਰਾ ਪਾ ਪਾਰ ਹੁਕਮ ਲਿਆ ਜੱਜੇ ਜੋ ਜੇ ਹਰਲੀ ਤੇਰੀ ਮੁੜੇ ਅੰਤ ਗਿਆ ਪਛਤਾਵ ਹੈਗਾ ਏਕ ਸ਼ਬਦ ਉੱਚੀ ਨੈ ਨਾਏ ਫਿਰ ਕੋਈ ਜੁਨੀ ਆਮ ਹੈਗਾ ਤੂੰ ਸਿਰ ਲਿਖਿਆ ਸੋਪੜ ਪੰਡਿਤ ਅਵਰਾਨੋ ਨਾ ਸੀ ਕਾਲ ਵਿਖਿਆ ਪਹਿਲਾ ਹਾਹਾ ਪਾਇਆ ਪਾਦੇ ਪਿੱਛੋਂ ਦੈਗਲ ਚੱਟੜਿਆ ਸੱਸੇ ਸਿੰਜਣ ਪਾਇਓ ਮੂੜੇ ਏਕ ਦਾਣ ਦੁੱਧ ਕਥਾਇ ਲਿਆ ਸਾਹਿ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਤਾਣ ਕਰਦੇ ਤੇਰਾ ਜਨਮ ਗਿਆ ਮੈਂ ਮਤ ਹਿਰੜੀ ਮੂੜੇ ਮੂ ਤੇਰੀ ਮੂੜੇ ਆਉਂ ਮੈਂ ਵੱਡਾ ਰੋਗੇ ਪਿਆ ਅੰਤਰ ਹੱਥ ਮੇਰਾ ਬ੍ਰਹਮ ਨਸ਼ੀਨਿਆ ਮਾਇਆ ਕਾ ਮੋਹਤਾਜ ਦਿਆ ਕੱਕੇ ਕਾਮ ਕ੍ਰੋਧ ਅਪਰ ਮਾਏ ਹੋ ਮੂੜੇ ਮਮਤਾ ਲਾਗੇ ਤੂੰ ਹਰ ਵਿਸਰਿਆ ਪੜੈ ਗੁਣੈ ਤੂੰ ਆਪ ਬਹੁਤ ਪੁਕਾਰੇ ਮੈਨੂੰ ਦੂਜੇ ਤੂੰ ਦੂਰ ਮੂਆ ਤੱਤੇ ਤਾਮਸ ਲਾਏ ਜਰਾਏ ਮੂੜੇ ਥੱਤੇ ਥਾਨ ਭ੍ਰਸ਼ਟ ਪਏ ਹੋਆ ਘੱਗੇ ਘਾਲ ਕਰੇ ਘਰ ਘਰ ਘੱਗੇ ਘਾ ਘਰ ਘਰ ਫਿਰਤ ਮੂੜੇ ਦੇ ਤੇ ਦਨ ਕੁਦਲੇ ਆ ਪੱਪੇ ਪਾਰਨ ਪਏ ਮੂੜੇ ਪਰ ਪੰਚ ਤੂੰ ਪਚ ਰਿਹਾ ਸੱਚੇ ਆਪ ਖੁਆਇਆ ਮੂੜੇ ਇਹ ਸਿਰ ਤੇਰੇ ਲੇਪ ਪਏ ਆ ਭੱਬੇ ਭੋਜਨ ਡੋਬੋ ਮੂੜੇ ਮਾਇਆ ਵਿੱਚ ਗੁਲਤਾਨ ਪਿਆ ਗੁਰਪ੍ਰਸਾਦੀ ਏਕੋ ਜਾਣੇ ਘੜੀ ਮੈਂ ਪਾਰ ਪਿਆ ਬੱਬੇ ਵਾਰਨ ਵਾਰੀ ਆਈਏ ਮੂੜੇ ਵਸਦੇ ਤੂੰ ਵਿਸਰਿਆ ਇਹ ਵੇਲਾ ਨਾ ਲੈਸੇ ਮੂੜੇ ਫਿਰ ਤੂੰ ਜਮਕੇ ਵਸ ਪਿਆ ਗੈ ਝੱਜੇ ਕਦੇ ਨਾ ਝੂਰੇ ਮੂੜੇ ਸਤਿਗੁਰ ਕਹਦੇ ਸੁਣ ਤੋ ਵੇਖਾ ਸਤਿਗੁਰੂ ਬਾਜੋ ਗੁਰ ਨਹੀਂ ਕੋਈ ਨੀ ਗੁਰੂ ਹੀ ਕਾਹੇ ਨਾ ਬੁਰਾ ਧੱਦੇ ਸਾਹਿਬ ਤੋਂ ਅਦਰਕ ਮੂੜੇ ਅੰਤਰ ਤਿਰਨ ਦਹਣ ਪਿਆ ਗੁਰਮੁਖ ਹੋਇਆ ਤਾਂ ਹਰ ਸੁਖੀ ਹੈ ਜੁਗਾ ਚੁਕੰਤਰ ਖਾਇ ਪਿਆ ਅੱਗੇ ਅੱਗੇ ਗੋਬਿੰਦ ਕਰ ਮੂੜੇ ਗੱਲੀ ਕਿਨੇ ਨਾ ਪਾਇਆ ਗੁਰ ਕੇ ਚਨ ਹਿਰਦੇ ਵਸਾਏ ਮੂੜੇ ਪਿਛਲੇ ਗੁਣ ਤੋਂ ਪਿਛਲੇ ਗੁਣ ਸਭ ਬਖਸ਼ ਲਿਆ ਹਾਹੇ ਹਰ ਕਥਾ ਸੂਝ ਤੋਂ ਮੂੜੇ ਤਾਂ ਸਦਾ ਸੁਖ ਹੋਏ ਗੁਰਮੁਖੇ ਮਨ ਪੜੈ ਤੇ ਤਾਂ ਦੁੱਖ ਲਾਗੇ ਬਿਨ ਸਤਿਗੁਰੂ ਮੁਕਤ ਨਾ ਹੋਈ ਰਾਰੇ ਰਾਮ ਚਿਰਕਾ ਮੂੜੇ ਹਿਰਦੇ ਜਿਨ ਕੇ ਰਹਿ ਰਿਹਾ ਗੁਰਪ੍ਰਸਾਦੀ ਜਿਨ ਰਾਮ ਪਛਾਤਾ ਨਿਰਗੁਣ ਰਾਮ ਤਿਨੇ ਬੁਝਲੇ ਬੁਝਲਿਆ ਤੇ ਰੰਤ ਨਾ ਜਾਏ ਲਿਖੇ ਲਖਿਆ ਕਥ ਨਾ ਜਾਏ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਭੜਿਆ ਰਾਗਾਸਾ ਮਹੱਲਾ ਪਹਿਲਾ ਸੰਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਜੋਗਣ ਬਾਲੜੀਏ ਮੇਰਾ ਪਿਰ ਲਿਆ ਲਾ ਰਾਮ ਤਨ ਪਿਰ ਨਿਹ ਘਣਾ ਰਸ ਪ੍ਰੀਤ ਦਿਆ ਪ੍ਰੀਤ ਦਿਆ ਲਾ ਰਾਮ ਰਾ ਧਨ ਪਿਰ ਮੇਲਾ ਸੋਏ ਸਵਾਮੀ ਆਪ ਕਿਰਪਾ ਕਰੇ ਸੇ ਜਾ ਸੁਹਾ ਵੀ ਸੰਗ ਪਿਰ ਗਏ ਸਾਤ ਸਰਮ ਰਸਵਾ ਅੰਮ੍ਰਿਤ ਭਰੇ ਕਰਦੇ ਆ ਮੈਂ ਦਿਆਲ ਦਾ ਸਾਚੇ ਸਭ ਰੋਣ ਗੁਲਾਬ ਨਾਨਕ ਹਰ ਵਰ ਦੇ ਬੇਸ਼ੀ ਮਨ ਮਨ ਮਹਾਇਓ ਮੁੰਦ ਸਹਿ ਸਲੋਣ ਰਹੀਏ ਪ੍ਰੇਮ ਬਣੰਤੀ ਰਾਮ ਮੈਂ ਮਨ ਤਾਂ ਹਰ ਭਾਵੇ ਬ੍ਰਹਮ ਸੰਗਮ ਰਾਤੀ ਰਾਮ ਭਰਾ ਪ੍ਰੇਮ ਰਾਤੀ ਹਰ ਦੰਦਨ ਬਿਨਤੀ ਨਾਮ ਹਰ ਕੇ ਸੁਖ ਵਸੈ ਤੋ ਗੁਣ ਪਛਾਨੈ ਤਾਂ ਪ੍ਰਭ ਜਾਨੈ ਗੁਣੈ ਵਸ ਅਵਗੁਣ ਨਸੈ ਤੁਝ ਬਾਜੋ ਕਰਿ ਚਲਣ ਰਹਿਣ ਸਾਕਾ ਕਹਿਣ ਸੁਣ ਧੀਜੇ ਨਾਨਕ ਪ੍ਰਭ ਪ੍ਰਭ ਕਰ ਪੁਕਾਰ ਰਸਨ ਰਸ ਮਨੁੱਖ ਭੀਜੇ ਸਖੀ ਹੋ ਸਹਿਲੜਿਓ ਉਮਰ ਪੀਰ ਵੰਜਾਰਾ ਰਾਮ ਹਰ ਨਾਮ ਮੋਹਣ ਜਿਹੜਾ ਰਸ ਮੂਲੋ ਪਾਰਾ ਰਾਮ ਮੂਲੋ ਮੂਲੋ ਸਾਗਰ ਡੋਲੋ ਪ੍ਰਭ ਭਾਵੇ ਤਾਂ ਮੁੰਡ ਫਲੇ ਇੱਕ ਸੰਗ ਹਰ ਗਏ ਕਰਹਿ ਰਲੀਆ ਤੋ ਹੋ ਪ੍ਰਭਾਵੀ ਦਰ ਫਲੇ ਕਰਨ ਕਰਨ ਸਮਰੋ ਸਜੀ ਦਰ ਆਪ ਕਰ ਸਾਰੇ ਨਾਨਕ ਧਨ ਸੁਹਾਗਨ ਸ਼ਬਦ ਆਪ ਸਾਧਾਰੇ ਹਮ ਕਰ ਸੱਚ ਸੋ ਹਿਰੜਾ ਰਵੈ ਡੇ ਮੀਤਾ ਰਾਮ ਰਾਵੇ ਰੰਗ ਤੜੇ ਰਾਤੜਿਆ ਮੰਦੀੜਾ ਜੀਤਾ ਰਾਮ ਵੇ ਆਪਣਾ ਮਨ ਜੀਆ ਹਰ ਵਰ ਲਈਆ ਜੋ ਭਾਵ ਤੋ ਰਾਵੇ ਤਨ ਮਨ ਫਿਰ ਸਾ ਆਗੇ ਸ਼ਬਦ ਸੁਭਾ ਸ਼ਬਦ ਸੁਭਾਗੇ ਘਰ ਅੰਮ੍ਰਿਤ ਫਲ ਪਾਵੇ ਮੁੰਦ ਪਾਇਆ ਬੁੱਧ ਪਾਠ ਨਾ ਪਾਈਏ ਬੋਚ ਤਰਾਈਏ ਭਾਈ ਚਲੇ ਮਨ ਭਾਣੇ ਨਾਨਕ ਸਾਹ ਕਰਮੀ ਹਮਾਰੇ ਹਮਾ ਹੀ ਲੋਕਾਂ ਨੇ ਅਸਮ ਹੱਲਾ ਪੱਲਾ
ਅਣ ਹਦ ਅਣ ਦਵਾਜੇ ਰੰਜਨ ਕਰੇ ਰਾਮ ਮੇਰਾ ਮਨੋ ਮੇਰਾ ਮਨ ਯਾਰਾਤਾ ਲਾਲ ਪਿਆਰੇ ਰਾਮ ਦਿਨ ਰਾਤਾ ਮਨ ਬੈਰਾਗੀ ਸੁਣ ਮੰਡਲ ਕਰੇ ਅਭਾਇ ਆਦਿ ਪੁਰਖਾ ਪਰਮ ਪਿਆਰਾ ਸਤਿਗੁਰ ਆਸਨ ਬੈਸਨ ਤਿਰ ਨਾਰਾਇਣ ਤਿਤ ਮਨ ਰਾਤਾ ਤਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਤੇ ਬੈਰਾਗੀ ਰੰਜਨ ਕਰੇ ਤਿਤ ਕਾ ਤਿਤ ਅਗਮ ਤਿਤ ਅਗਮ ਸਪੂਰ ਕਹੁ ਕਿਰ ਜਾਈਏ ਜਾਈਏ ਰਾਮ ਸਤਸੰਗ ਸਾਰ ਗੁਣਾ ਗੁਰ ਸੁਖ ਕਮਾਈ ਰਾਮ ਸਤ ਸੁਖ ਕਮਾਈ ਨੀ ਕਰ ਜਾਈਏ ਭਾਈ ਗੁਣ ਧਨ ਤਿਤ ਸਤ ਸਾਖਾ ਮੂਲ ਮਾਤਾ ਪਤ ਨਾਹੀ ਡਾਲੀ ਸਿਰ ਸਪਨਾ ਪ੍ਰਧਾਨ ਜਬ ਤਸਨਿਮ ਕਰ ਕਰ ਸੰਜਮ ਤਾ ਕੀ ਹਰ ਨਿਗਰਾਨੀ ਪਾਈਏ ਨਾਨਕ ਸੰਜਮ ਸਹਿਜ ਮੇਰੇ ਸਭ ਜੀਵਨ ਸਤਿਗੁਰੂ ਬੋਝ ਬਜਾਈਏ ਗੁਰੂ ਸਾਹਿਬ ਗੁਰੂ ਰਤਨਾਗਰ ਮੇਰੇ ਰਾਮ ਏਕ ਮਣ ਕਰਮ ਜਨੋ ਸਭ ਸਰੇ ਮਨ ਨਿਰਮਲ ਮੇਰੇ ਰਾਮ ਨਿਰਮਲ ਜਲ ਨਾਏ ਮੈਂ ਜਨ ਪ੍ਰਭਾਏ ਪੰਚ ਮੇਰੇ ਵਿਚਾਰੇ ਕਾਮ ਕ੍ਰੋਧ ਕੌੜਾ ਬਕੇ

ਜੋ ਮਿਲ ਮਿਲਿਆ ਪਿਆਰੇ ਰਾਮ ਸਾਥਨ ਹਰ ਕੇ ਰਸ ਰਸੇ ਗੁਰ ਕੇ ਸ਼ਬਦ ਪਾਰੇ ਰਾਮ ਸ਼ਬਦ ਪਿਆਰੇ ਮਾਇਆ ਮੇਰੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੁਹਾਵੇ ਜਪ ਹਿਆਵੇ ਮੇਰੇ ਕੀਰਤ ਮੁਗਾ ਗੁਣ ਰਸ ਨਸੇ ਜਿਤ ਘਰ ਨਾਮ ਹਰ ਸਦਾ ਸੋਇ ਧਿਆਈਏ ਸੁਹਰੜਾ ਜੁਗ ਚਾਰੇ ਨਾਮ ਗਾਉਂਦੇ ਸਦਾ ਆਨੰਦ ਹੈ ਹਰ ਮਿਲਿਆ ਕਰ ਸਾਰੇ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਆਸਾ ਮਹੱਲਾ ਤੀਜਾ ਸੰਤ ਕਰ ਤੀਜਾ ਸਾਜਨ ਮੇਰੇ ਪ੍ਰੀਤਮੋ ਤੁਮ ਸਹਿ ਕੀ ਭਗਤ ਕਰੇ ਹੋ ਗੁਰੂ ਸੇਵ ਸਦਾ ਆਪਣਾ ਨਾਮ ਪਦਾਰਥ ਲੇ ਹੋ ਭਗਤ ਕਰੋ ਤੁਮ ਸੱਚੇ ਸਹਿ ਸੱਚੇ ਤੁਮ ਸਹਿ ਕੀਰੀ ਜੋ ਸਹਿ ਪਿਆਰੇ ਭਾਵੇ ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਆਵੇ ਭਾ ਭਗਤ ਭਾਵੇ ਮਾਰੂ ਵਿਕੜਾਓ ਗੁਰਦੁਆਰੇ ਕੋ ਭਾਵੇ ਕਹਿ ਨਾਮ ਜੇ ਸਹਿ ਕਰੇ ਕਿਰਪਾ ਸੋਹਰ ਭਗਤੀ ਚਲਾਵੇ ਮੇਰੇ ਮਨ ਵੈਰਾਗੀਆ ਤੂੰ ਬੈਰਾ ਕਰ ਕਿਸ ਦਿਖਾਵੇ ਹਾਰੇ ਸੁਹਿਲਾ ਤਿੰਨ ਸਤਸਦ ਹੈ ਜੋ ਹਰ ਕੁਣ ਗਾਵੇ ਹਰ ਬੈਰਾ ਕੋ ਛੋੜ ਪਾਖੰਡ ਸੋ ਸੱਚ ਕਿਸ ਜਾਣ ਹੈ ਜਲ ਤਲਕੂ ਮੁਹਿਲੇ ਕੋ ਸੋਏ ਗੁਰਮੁਖ ਹੁਕਮ ਪਛਾਣ ਲਏ ਜਿਨ ਹੁਕਮ ਜਾਤਾ ਹਰੀ ਕੇਰਾ ਤੂੰ ਸੋਏ ਸਰਬ ਸੁਖ ਪਾਵੇ ਯੋ ਕਹਿ ਨਾਨਕ ਸੋ ਵੈਰਾਗੀ ਅਣਦਿਨ ਹਰੜ ਬਿਲਾਵੇ ਜਹ ਜੈ ਮਨ ਤੂੰ ਧਾਮਦਾ ਤੈ ਤੈ ਹਰ ਤੇਰੇ ਨਾਲੇ ਮਨ ਸਿਆਣ ਛੋੜੀਏ ਗੁਰ ਕਾ ਸ਼ਬਦ ਸੰਭਾਲੇ ਸਾਧ ਤੇਰੇ ਸੋ ਸੁਲ ਸਦਾ ਹੈ ਇੱਕ ਮਾਂ ਇੱਕ ਦਿਨ ਹਰ ਅਨੰਤ ਲਾਹੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਭਰਮ ਪਦਵਾਵੇ ਸਾਚੇ ਨਾਲ ਤੇਰਾ ਜਾਗਣ ਲਾਗੇ ਗੁਰੂ ਸਦਾ ਸੰਭਾਲੇ ਇਉਂ ਕਹਿ ਨਾ ਜੈ ਤੂੰ ਜੈ ਮਨ ਤੂੰ ਧਾਮਦਾ ਤੈ ਹਰ ਤੇਰੇ ਸਦਾ ਹੈ ਨਾਲੇ ਸਤਿਗੁਰੂ ਮਿਲੀਏ ਧਾਵ ਥੰਮਿਆਨੀ ਕਰ ਵਸਿਆ ਆਏ ਨਾਮ ਵਿਹਾਜੇ ਨਾਮ ਲਏ ਨਾਮ ਹੈ ਸੁਮਾਏ ਧਾਵ ਥੰਮਿਆ ਸਤਿਗੁਰੂ ਮਿਲੀਏ ਦਸਵਾਂ ਦੁਆਰ ਪਾਇਆ ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਣ ਉਪਜੈ ਜਿਤ ਸ਼ਬਦ ਜਗ ਸੋ ਹਵਾਏ ਥੰਮ ਰਹਾਇਆ ਤਹਿ ਅਨੇਕ ਵਾਜੇ ਹੇ ਸਦਾ ਅਣਦ ਹੈ ਸੱਚੇ ਰਹਿ ਸੁਮਾਏ ਇਉਂ ਕਹਿ ਨਾਨਕ ਸਤਿਗੁਰੂ ਮਿਲੇ ਧਾਵ ਥੰਮਿਆਨੀ ਕਰ ਵਸਿਆ ਆਏ ਮਨ ਤੂਜੋ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾਣੈ ਤਾਂ ਸੋ ਜਾਣੈ ਮਨ ਜਿਵਨ ਕੀ ਸੋਜੀ ਹੋਈ ਗੁਰਪ੍ਰਸਾਦ ਦੀ ਇੱਕੋ ਜਾਣੇ ਤਾਂ ਦੂਜਾ ਭਾਵਨਾ ਕੋ ਹੋਏ ਮਨ ਸ਼ਾਂਤ ਆਏ ਜੀਵੇ ਦਾਏ ਤਾਂ ਹੋਆ ਪ੍ਰਵਾਨ ਇਉਂ ਕਹਿ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਗਰਭ ਅਟਿਆ ਗਰਭ ਲੱਦਿਆ ਜਾਏ ਮਾਇਆ ਮੋਹਨੀ ਮੋਹਨੀ ਮੋਹਿਆ ਫਿਰ ਜੂਨੀ ਪਾਵਾ ਹੈ ਗਰਭ ਲਾਗਾ ਜਾਏ ਮੁਕਤ ਮਨ ਅੰਤ ਗਿਆ ਪਛਤਾਵੇ ਹੈ ਹੰਕਾਰ ਤਿਸ਼ਨਾ ਰੋਗ ਲੱਗਾ ਬਿਰਥਾ ਜਨਮ ਗੁਆਵੇ ਹੈ ਮਨ ਮੁਕਤ ਚੇਤੇ ਨਾਹੀ ਅੱਗੇ ਗਿਆ ਪਛਤਾਵੇ ਇਉਂ ਕਹਿ ਨਾਨਕ ਮਨ ਤੂੰ ਗਰਭ ਅਟਿਆ ਗਰਭ ਲੱਦਿਆ ਜਾਏ ਮਨ ਤੂੰ ਮਤ ਮਾਨ ਕਰੈ ਜੇ ਹੁਕ ਜਾਣਦਾ ਗੁਰਮੁਖ ਨਿਮਾਣਾ ਹੋ ਅੰਤਰ ਗਿਆਨ ਹੋ ਖੁਦ ਹੈ ਸੱਚ ਸ਼ਬਦ ਮਲਕ ਹੋ ਮਹੋ ਨਿਮਾਣਾ ਸਤਿਗੁਰੂ ਆਗੇ ਮਤ ਕਿਛੇ ਆਪ ਲਖਾਵੇ ਆਪਣੇ ਹੰਕਾਰ ਜਗਤ ਚਲਿਆ ਜਗਤ ਜਲਿਆ ਮਤ ਤੂੰ ਆਪਣਾ ਆਪ ਗੁਆਵੇ ਸਤਿਗੁਰ ਕੇ ਭਾਣੇ ਕਰਹਿ ਕਾਰ ਸਤਿਗੁਰ ਕੇ ਭਾਣੇ ਲੱਗ ਰਹੋ ਇਉਂ ਕਹਿ ਨਾਨਕ ਆਪ ਛੋੜ ਚੁੱਕ ਪਾਵੇ ਮਨ ਨਿਮਾਣਾ ਹੋਏ ਰਹੋ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋਚ ਤੇ ਆਇਆ ਮਹਾਨੰਦ ਸਹਿਜ ਪਿਆ ਮਨ ਧਨ ਸੁਖ ਪਾਇਆ ਸੋ ਸਹਿਜ ਤੇ ਆਇਆ ਮਨ ਵਸਾਇਆ ਗੁਣ ਸਭ ਵਿਸਾਰੇ ਜਾਂ ਤਿਸ ਭਾਣਾ ਗੁਣ ਪ੍ਰਗਟ ਹੋਇਆ ਸਤਿਗੁਰੂ ਆਪ ਸਵਾਰੇ ਸੇ ਜਨ ਪ੍ਰਵਾਨ ਹੋਏ ਜਿਨੀ ਇੱਕ ਮਨ ਨਾਮ ਦ੍ਰਿੜਾਏ ਇੱਕ ਮਨ ਇੱਕ ਨਾਮ ਦ੍ਰਿੜਾਇਆ ਦੁਤੀਆ ਹੋ ਚੁਕਾਇਆ ਇਉਂ ਕਹਿ ਨਾਨਕ ਧੰਨ ਸੋ ਵੇਲਾ ਜਿਤ ਮੈਂ ਸਤਿਗੁਰੂ ਪਾਇਆ ਸੋ ਸੋਚ ਤੇ ਆਇਆ ਇੱਕ ਜੰਤ ਭਰਮ ਭੁੱਲੇ ਤਿੰਨ ਸਹਿਆ ਭੁਲਾਏ ਦੂਜੇ ਭਾਈ ਫਿਰੇ ਕੁਮੇ ਕਰਮ ਕੁਮਾਏ ਤਿੰਨ ਸਹਿਆ ਭੁਲਾਏ ਕੁਮਾਰ ਗਵਾਏ ਤਿੰਨ ਕਾ ਕੁਛ ਨਾ ਫਸਾਈ ਤਿੰਨ ਕੀ ਕਾ ਤੇ ਉਹ ਤੂੰ ਹੈ ਜਾਣ ਜਿਨੇ ਰਚਨ ਜਾਏ ਹੁਕਮ ਤੇਰਾ ਕਰਾ ਪਾਰਾ ਗੁਰਮੁਖ ਸੇ ਵਜਾਏ ਇਉਂ ਕਹਿ ਨਾਨਕ ਕਿਆ ਜੰਤ ਵਿਚਾਰੇ ਜਾਂ ਤੂੰ ਕਰਮ ਭੁਲਾਏ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਪੰਪਿਆਂ ਸੁਆਮੀ ਤੇਰੀ ਕੁਦਰਤ ਕਹਿ ਨਾ ਜਾਏ ਸੱਚੀ ਤੇਰੀ ਵਡਿਆਈ ਜਾਂ ਤੁਦੇ ਜਾ ਕੋ ਤੁਜੇ ਮਨ ਵਸਾਈ ਸਦਾ ਤੇਰੇ ਤੂੰ ਗਾਵੇ ਗਾਵੇ ਤੇਰੇ ਗੁਣ ਗਾਵੇ ਜਾ ਤੁਸ ਗਾਵੇ ਸੱਚੇ ਸੁਚ ਬੁਲਾਵੇ ਜਿਸਨੂੰ ਤੂੰ ਆਪੇ ਮਿਲੇ ਸੋ ਗੁਰਮੁਖ ਰਹਿ ਸਮਾਈ ਕਹਿ ਨਾਮ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਰਾਖਸ਼ਾਂ ਰਾਸਾ ਸੰਤ ਮਹੱਲਾ ਚੌਥਾ ਘਰ ਪਹਿਲੇ ਕੋ ਓਂਕਾਰ ਸਤਿਗੁਰੂ ਪ੍ਰਸਾਦ ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ ਹਰਨਾਮੋ ਹਰਨਾਮ

ਸਾਹਿਬ ਸਤ ਸੰਗ ਸਾਧੂ ਸੁਖਵਾਇਆ ਜਿਸ਼ਟਾ ਗੋਤਰ ਗੁਰਬਦਨ ਦਿਹਾਇਆ ਗੋਤਰ ਬ੍ਰਹਮ ਬੁਧਵਾਇ ਅਣਦ ਚੁਣ ਭਾਜ ਜਨਿਤ ਵਾਜੇ ਗਾਏ ਸਤਿਗੁਰੂ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤੇ ਜੋਤੀ ਜੋ ਸਮਾਣੀ ਮਨ ਮੁਖਾ ਮਨ ਘੁੰਮੇ ਮੇਰੀ ਘਰ ਮਾਇਆ ਰਾਮ ਕਿਨ ਖਾ ਕਿਨ ਆਵੇ ਕਿਨ ਜਾਵੇ ਦੁਰਗੰਧ ਮੜੇ ਚਲਾਏ ਰਾਮ ਲਾਇਆ ਦੁਰਗੰਧ ਮੜੇ ਚਲਾਗਾ ਜੋ ਰੰਗ ਸੁਮ ਦਿਖਾਇਆ ਕਿਨ ਪੁਰਬ ਕਿਨ ਪੱਛਮ ਛਾਏ ਜਿਉ ਚੱਕ ਘੁੰਮਿਆਰ ਪਵਾਇਆ ਦੁੱਖ ਖਾਵੈ ਦੁੱਖ ਖੰਚੈ ਬੋਲ ਭੋਗੈ ਦੁਖੀ ਵਿਦਵ ਦੁਖੀ ਬਿਰਦ ਵਧਾਈ ਨਾਨਕ ਦੁਖਮ ਸੋਹਿਲਾ ਤਰੀਏ ਜਾਵੇ ਗੁਰੂ ਸਰਣਾਏ ਮੇਰਾ ਠਾਕੁਰ ਠਾਕੁਰਣੀ ਕਾਗਮ ਥਾਹਾ ਰਾਮ ਹਰ ਪੂੰਜੀ ਚਾਹੀ ਮੇਰੇ ਸਤਿਗੁਰੂ ਸਾਹਾ ਰਾਮ ਹਰ ਪੂੰਜੀ ਚਾਹੀ ਨਾਮ ਵਿਸਾਈ ਗੁਣ ਗਾਵੇ ਗੁਣ ਭਾਵੇ ਨਿੰਦ ਭੋਗਸਾ ਪਰ ਫਲ ਤਿਆਗੀ ਸੁਣੈ ਸੁਨ ਸਮਾਵੇ ਵਣਜਾਰੇ ਭਗਤੀ ਪਾਵੇ ਲਾਹਾ ਹਰ ਨਾਮ ਲੈ ਜਾਹੇ ਨਾਨਕ ਮੰਤ ਨਾਲ ਪੂਰਾ ਗਏ ਜਿਸ ਵਾਪ ਸੋ ਪਾਵੇ ਰਤਨ ਰਤਨ ਪਦਾਰਥ ਪਾਗ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿਨਹ ਚੜਿਆ ਰਾਮ ਗੁਰਬਾਣੀ ਲਾਗੇ ਤਿਨਹ ਚੜਿਆ ਨਿਰਮੋਲ ਤਨਾ ਪਾਰ ਹਰ ਹਰ ਨਾਮ ਦਾ ਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਧ ਸ੍ਰੀ ਰਾਮ ਦੇਖ ਕੇ ਆਏ ਕਵਸਥਾ ਨੂੰ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਜਣ ਪਾਈ ਅਸ ਮਹੱਲਾ ਚੌਥਾ ਚਿਮ ਚਿਮੇ ਚਿਮ ਚਿਮ ਵਰਸੇ ਅੰਮ੍ਰਿਤ ਹਾਰਾ ਰਾਮ ਗੁਰਮੁਖ ਗੁਰਮੁਖ ਨਦਰੀ ਰਾਮ ਪਿਆਰਾ ਰਾਮ ਰਾਮ ਨਾਮ ਪਿਆਰਾ ਜਗਤ ਨਿਸਾਰ ਰਾਮ ਨਾਮ ਉਡਿਆਈ ਕਲਯੁਗ ਰਾਮ ਨਾਮ ਬੋਧ ਕਾ ਬਹੁ ਗੁਰਮੁਖ ਪਾਰ ਰੰਗਾਈ ਹਲ ਪਰ ਰਾਮ ਨਾਮ

ਦੁਇ ਭਗਤਿ ਕੇ ਟਿਕਾਏ ਜਿਉ ਮਹਾਂ ਚੁਤ ਜੋਤ ਬਹੁ ਕੀਨੈ ਵਿੱਚ ਹਉਮੈ ਪਤੇ ਪਚਾਇ ਜਿਉ ਦੀਨ ਦਿਆਲ ਗੁਰ ਸਾਧ ਮਿਲਾਇਆ ਮਿਲ ਸਤਿਗੁਰੁ ਮਿਲੈ ਜਾਇ ਜਿਉ ਜਗ ਦੁਆਪਰਿ ਆਇਆ ਪਰਮ ਭੁਲਾਇਆ ਹਰ ਗੋਪੀ ਕਾਣ ਵਾਹਿ ਜਿਉ ਕਲ ਜੁਗਮ ਕਰ ਕੀਆ ਭਗਤ ਰਹਿ ਕਿਸ ਗਿਆ ਭਗਤ ਉਥਾ ਟਿਕੇ ਟਿਕਾਏ ਜਿਉ ਗੁਰ ਸ਼ਬਦ ਘੁਮਾਇਆ ਉਪਦਰ ਪਾਇਆ ਹਰ ਕੀਰਤ ਹਰ ਲੈ ਹਰ ਕੀਰਤ ਸ਼ਾਂਤ ਪਾਏ ਜਿਉ ਹਰ ਕੀਰਤ ਰੁਤਿਆਈ ਹਰ ਨਾਮ ਵਡਾਈ ਹਰ ਹਰ ਨਾਮ ਕੇ ਜਮਾਏ ਕਲਯੁਗ ਬੀਜ ਬਿਜੇ ਬਿਨਾਵੈ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੇ ਰਾਮ ਤੇ ਕਲ ਲਿਖਾਇ ਨਾਮ ਲਿਖਾਇ ਜਿਉ ਕਲਯੁਗ ਹਰ ਕੀਆ ਭਾਗ ਤ੍ਰੈ ਕਿਸ ਗਿਆ ਭਉ ਚੌਥਾ ਟਿਕੇ ਟਿਕਾਏ ਜਿਉ ਅਸਲ ਮਹੱਲਾ ਚੌਥਾ ਹਰ ਕੀਰਤ ਮਨ ਭਾਈ ਪ੍ਰਮਗਤ ਪਾਈ ਹਰ ਮਨ ਤਨ ਵੀ ਲਗਾਣ ਜਿਉ ਹਰ ਹਰ ਅਸਵਾਇਆ ਗੁਰਮੁਤ ਪਾਇਆ ਹੁਤੈ ਤੁਰ ਮਸਤਕ ਭਾਵੇ ਭਾਗ ਪੁਰਾਣ ਜਿਉ ਤੁਰ ਮਸਤਕ ਪਾਹੜੇ ਨਾਮ ਸੁਹਾਗੇ ਹਰ ਨਾਮੇ ਹਰ ਗੁਣ ਗਾਏ ਮਸਤਕ ਮਣੀ ਪ੍ਰੀਤ ਬਹੁਣ ਪ੍ਰਗਟੀ ਹਰ ਨਾਮੇ ਨਾ ਹਰ ਨਾਮੇ ਹਰ ਸੁਹਾਇਆ ਜੇਤੀ ਜੋਤ ਮਿਲੀ ਪ੍ਰਭਾਏ ਮੇਰੇ ਸਤਿਗੁਰੂ ਓ ਮਾਨ ਜੀਓ ਹਰ ਕੀਰਤ ਮਨ ਪਾਏ ਪ੍ਰਮਗਤ ਪਾਏ ਹਰ ਮਨ ਤਨ ਵੀ ਲਗਨ ਜੀਓ ਹਰ ਹਰ ਜਸ ਗਾਏ ਪਰਮ ਪਾਇਆ ਤੇ ਉਤਮ ਜਨ ਪ੍ਰਗਤ ਹਨ ਜੀਓ ਤਿਨ ਹਮ ਚਰਨ ਸਰੇਵ ਹੈ ਕਿਨ ਕਿਨ ਭਗਤ ਹੋਵੈ ਜਿਨ ਹਰ ਮੀਠ ਲਗਨ ਜੀਓ ਹਰ ਮੀਠਾ ਲਾਇ ਪ੍ਰਮ ਸੁਖ ਪਾਇਆ ਮੁਖ

ਹੇ ਉੱਤਮ ਜਨ ਪ੍ਰਧਾਨ ਜੀਓ, ਸਤਸੰਗਤ ਮਨ ਭਾਈ, ਹਰ ਸੰਗ ਰਸਾਈ, ਵਿਸੰਗਤ ਹਰ ਸੁਭਾਅ ਜੀਓ, ਹਰ ਹਰ ਹਰ ਦੇ ਗੁਰ ਸ਼ਬਦ ਵਿਗਾਸਿਆ, ਬੀਜਾ ਵਰਣਾ ਕੋਈ ਜੀ, ਅਵਰਣਾ ਕੋਏ ਹਰ ਮਰ ਸੋਏ, ਜਿਨ ਪੀਆ ਸੋ ਬੀਜਾ ਲੈ, ਧੰਨ ਧੰਨ ਗੁਰੂ ਪੂਰਾ ਭੂਪਲ ਪਾਇਆ, ਲਵ ਸੰਗਤ ਨਾਮ ਖਾਲੇ, ਨਾਮੋ ਸੇਵ ਨਾਮੋ ਰਾਧੇ, ਬਿਨ ਨਾਮੇ ਅਵਰਣਾ ਕੋਏ ਜੀਓ, ਸਤਸੰਗਤ ਮਨ ਭਾਈ, ਹਰ ਸੰਗ ਰਸਾਈ, ਵਿਸੰਗਤ ਹਰ ਸੋਏ ਜੀਓ, ਹਰ ਦਿਆ ਪ੍ਰਭ ਧਾਰੋ ਪਾਖਣਾਮ ਤਾਰੋ, ਕੜਲੇ ਵਸ਼ੋ ਸੁਭਾਇ ਜੀਓ, ਮੋਹ ਕੀਚੜ ਫਾਤੇ, ਨਿਗਰਤ ਹਮ ਜਾਤੇ, ਹਰ ਬਾਹੂ ਪ੍ਰਭ ਭਗੜਾਇ ਜੀਓ, ਪ੍ਰਭ ਬਾਹੂ ਭਗੜਾਈ, ਤੁਮਤ ਪਾਈ ਗੁਰ ਸ਼ਬਦੀ, ਗੁਰਚਰਨੀ ਜਨ ਲਾਗਾ, ਹਰ ਹਰ ਨਾਮ ਦੇ ਪਿਆਰਾ ਦਿਆ, ਮੋਹ ਮਸਕ ਭਾਗ ਸੁਭਾਗਾ, ਜਨ ਨਾਨਕ ਹਰ ਕਿਰਪਾ ਧਾਰੀ, ਮਨ ਹਾਰ ਹਰ ਮਿੱਠਾ ਲਾਇ ਜੀਓ, ਹਰ ਦਿਆ ਪ੍ਰਭ ਧਾਰੋ ਪਾਖਣਾ ਤਾਰੋ, ਕੜ ਲਿਓ ਸ਼ਬ ਸੁਭਾਇ ਜੀਓ, ਅਸ ਮਹਲਾ ਚੌਥਾ, ਮਾਨ ਨਾਮ ਛਪਾਨਾ, ਹਰ ਹਰ ਮਨ ਭਾਨਾ, ਹਰ ਭਗਤ ਜਨ ਮਨ ਸਾਉ ਜੀਓ, ਜੋ ਜਨ ਮਰ ਜੀਵੈ, ਦਿਨ ਮਰਦ ਪੀਵੈ, ਮਨ ਲਾਗਾ ਗੁਰਮੁਖ ਪਾਉ ਜੀਓ, ਮਨ ਹਰ ਹਰ ਭਾਉ, ਗੁਰੂ ਚਰੇ ਪਸਾਉ, ਜੀਵਨ ਮੁਕਤ ਗੁਰਮੁਖ ਸੁਖ ਹੋਈ, ਜੀਵਨ ਮਰਨ ਹਰ ਨਾਮ ਸੁਹੇਲੇ।

ਦਰਗੇ ਪੈਂਦੇ ਜਾਣ ਜੀਓ, ਹਰ ਦਰਗੇ ਪੈਂਦੇ ਹਰਨਾ ਮੈਂ ਸਿੱਧੇ, ਹਰਨਾ ਮੈਂ ਸੋਏ ਉੱਥੇ ਸੁਖ ਪਾਏ। ਜਨਮ ਮਰਨ ਦੋਏ ਦੁੱਖ ਮਿਟੇ, ਹਰਾਂ ਮੈਂ ਨਾਮ ਸਮਾਇਆ, ਹਰ ਜਨ ਪ੍ਰਭ ਰਲ ਏਕੋ ਹੋਏ, ਹਰ ਜਨ ਪ੍ਰਭ ਏਕ ਸਮਾਨ ਜੀਓ। ਧੁਰ ਮਰਨ ਖਾਇ ਗੁਰਮੁਖ ਸੁਹਾਇਆ, ਜਨ ਬੁਰੇ ਹਰ ਹਰ ਧਿਆਨ ਜੀਓ, ਜਾ ਪੁਜੇ ਬਿਨ ਸਹਿ ਬਿਨ ਸੁਨਾਸਾਇਆ, ਲਾ ਗੁਰਮੁਖ ਅਸਤਰ ਹੋਏ ਜੀਓ, ਗੁਰਮੰਤਰ ਦੁੜਾਏ। ਹਰ ਰਸਕ ਰਸਾਏ ਹਰ ਅੰਮ੍ਰਿਤ, ਹਰ ਮੁਖ ਚੋਏ ਜੀਓ, ਹਰ ਅੰਮ੍ਰਿਤ ਰਸ ਪਾਏ। ਵਾਜੀ ਆਇਆ ਫਿਰ ਬਹੁੜ ਮਰਨਾ ਹੋਈ, ਹਰ ਹਰ ਨਾਮ ਪਦ ਪਾਇਆ, ਹਰ ਨਾਮ ਸੁਮਾਵੇ ਸੋਏ, ਜਨ ਨਾਮ ਨਾਮ ਧਾਰ ਟੇਕ ਹੈ। ਬਿਨ ਨਾਵੇ ਅਵਰਣਾ ਕੋਈ, ਜਾ ਪੁਜੇ ਬਿਨ ਸਹਿ ਬਿਨ ਸੁਨਾਸਾਇਆ, ਲਾ ਗੁਰਮੁਖ ਅਸਤਰ ਹੋਏ ਜੀਓ। ਅਸਾ ਮਹੱਲਾ ਚੌਥਾ ਛੰਤ, ਵੱਡਾ ਮੇਰਾ ਗੋਬਿੰਦ ਜਗਮ ਗੋ

ਮੇਰਾ ਗੋਬਿੰਦ ਗੋਬਾਰ ਜੀਓ ਗੋਬਿੰਦ ਗੋਬਾਰ ਪਰੰਪਰ ਆਪ ਆਪਣਾ ਜਾਣੇ ਕਿਆ ਜਿੰਦ ਵਿਚਾਰੇ ਕਿ ਜੁੱਧ ਦਾ ਬਕਾਨੇ ਜਿਸ ਨੂੰ ਨਜ਼ਰ ਪਏ ਸੋ ਜਿਸ ਨੂੰ ਨਜ਼ਰ ਪਏ ਤੋ ਆਪਣੇ ਸੋ ਗੁਰਮੁਖ ਗੁਰੇ ਵਿਸਾਰ ਜੀਓ ਵੱਡਾ ਮੇਰਾ ਗੋਬਿੰਦ ਹਕਮ ਗੋਚਰ ਆਨੰਦ ਨਿਮਕਾਰ ਜੀਓ ਤੂੰ ਆਦਿ ਪੁਰਖਾ ਪਰੰਪਰ ਕਰਤਾ ਤੇਰਾ ਪਾਲਣ ਪਾਏ ਜਾਏ ਜੀਓ ਤੂੰ ਘਟ ਘਟ ਅੰਦਰ ਸਰਵ ਨਿਰੰਤਰ ਸਭ ਮੇਰੇ ਸਮਾਏ ਜੀਓ ਘਟ ਅੰਦਰ ਮਹਾਂਪੁਰਮ ਪਰਮੇਸ਼ਰ ਤਾ ਕਾਂਤ ਨ ਪਾਇਆ ਤਿਸ ਰੂਪ ਨਾਇਕ ਦੁਸ਼ਟਾ ਗੋਚਰ ਗੁਰਮੁਖਾਇਆ ਸਦਾਨੰਦ ਰਹਿ ਰਾਤੀ ਸਹਿਜੇ ਨਾਮ ਸਮਾਏ ਜੀਓ ਤੂੰ ਆਦਿ ਪੁਰਖਾ ਪਰੰਪਰ ਕਰਤਾ ਤੇਰਾ ਪਾਲਣ ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਵਿਨਾਸੀ ਹਰ ਹਰ ਗੁਣੀ ਵਿਧਾਨ ਜੀਓ ਹਰ ਹਰ ਕੋਇ ਕੋ ਸਾਵਰਨਾ ਕੋਇ ਤੂੰ ਆਪੇ ਪੁਰਖ ਜਾਨ ਜੀਓ ਪੁਰਖ ਜਾਨ ਤੋ ਪ੍ਰਧਾਨ ਤੂੰ ਦੂਜੇ ਵੜੇ ਅਰਣਾ ਕੋਇ ਤੇਰਾ ਸ਼ਬਦ ਸਭ ਤੂੰ ਹੈ ਵਰਤਾ ਤੂੰ ਆਪੇ ਗੁਰੇ ਸੋਇ ਸਾ ਹਰ ਸਮੇਂ ਰਵੇ ਕੋ ਸੋਇ ਗੁਰਮੁਖ ਲਹਿਆ ਗੁਰਮੁਖ ਲਗਿਆ ਹਰ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਵਿਨਾਸੀ ਹਰ ਹਰ ਗੁਣੀ ਵਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵੜਿਆਏ ਜੋ ਭਾਵੇ ਤੇ ਵਿੱਚ ਲਾਏ ਜੀਓ ਤੂੰ ਭਾਵੇ ਭਾਵੇ ਤੇ ਵਿੱਚ ਲਾਵੇ ਸਭ ਤੇਰੇ ਸਭ ਕਮਾਏ ਜੀਓ ਸਭ ਤੇਰੇ ਸਭ ਸਮਾਏ ਜੀਓ ਸਵੇ ਸਭ ਸਮਾਵੇ ਜਾਂ ਤੁਸ ਭਾਵੇ ਤੇਰੇ ਸਭ ਦਰਿਆਈ ਗੁਰੂ ਖੁਦ ਪਾਈ ਆਪ ਗੁਆਏ ਸਭ ਦੇ ਸਮਾਏ ਤੇਰਾ ਸ਼ਬਦ ਗੋਚਰ ਗੁਰੂ ਗਵਾਈ ਨਾਮ ਨਿਕੇ ਨਾਮ ਸਮਾਏ ਜੀਓ ਸਭ ਤੂੰ ਹੀ ਕਰਤਾ ਸਭ ਤੇਰੀ ਵਡਿਆਈ ਜੋ ਭਾਵੇ ਤੇ ਵਿੱਚ ਲਾਏ ਜੀਓ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਸਾ ਮਹਲਾ ਚੌਥਾ ਸੰਤ ਘਰ ਚੌਥਾ ਹਰ ਅੰਮ੍ਰਿਤ ਪਿੰਨੇ ਲੋਏ ਨਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸੋਟੀ ਲਾਇਆ ਕੰਜਨ ਸੋ ਬਿੰਨਾ ਗੁਰਮੁਖ ਰੰਗ ਚਲੋ ਲਿਆ ਮੇਰਾ ਮਨ ਤਨ ਭਿੰਨਾ ਜਨ ਨਾਨਕ ਮੁਸਕ ਝੋਲਿਆ ਸਭ ਜਨ ਤਨ ਧੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਨਿਆਲੇ ਅਨਿਆ ਰਾਮ ਰਾਜੇ ਚ ਲਾਗੇ ਪੀਰ ਪ੍ਰੇਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸਵਾਖੀ ਮਰਜੀ ਵੇ ਮਰੀ ਜਨ ਨਾਮ ਸਤਿਗੁਰੂ ਮੇਰਾ ਜਗ ਤੁਰ ਤ੍ਰਿਆ ਮੋਰ ਮੁਖ ਸਰਣਾਖੀ ਗੁਰੂ ਗੋਬਿੰਦ ਨੰਗਾ ਰਾਮ ਰਾਜੇ ਗੁਰ ਪੂਰੇ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਨ ਸਭ ਵਿਗਾਸਿਆ ਜਪਨ ਤਰੰਗਾ ਸੰਜਨਾ ਹਰ ਪਾਇਆ ਨਾਮ ਸਤਸੰਗਾ ਜੀਵਨ ਦੀ ਉਸ ਨੂੰ ਬੇਨਤੀ ਹਰ ਪ੍ਰਭ ਹਰ ਆਇਆ ਰਾਮ ਰਾਜੇ ਜਹੋ ਮੰਗੋ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਜਲ ਹਰ ਬਿਰਦ ਹਜ ਰਾਜੇ ਪਾਇਆ ਜਨ ਨਾਮ ਸਰਣਾਖਤੀ ਹਰ ਨਾਮ ਤਰਾਇਆ ਆਸਾ ਮਹੱਲਾ ਚੌਥਾ ਗੁਰੂ ਢੂੰ ਟੁੰਡੇ ਨਿਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਹਰ ਹਰ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਪੰਥ ਸਾ ਨਿਤ ਖੜੀ ਮਿਜੋ ਗੁਣ ਬਾਲੀ ਰਾਮ ਰਾਜੇ ਹਰ ਹਰ ਨਾਮ ਚਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮਦਾਰ ਹੈ ਉਮੀਦ ਗੁਜਾਲੀ ਜੇ ਨਾਨਕ ਸਤਿਗੁਰ ਮੇਰ ਹਰ ਹਰ ਮਿਲਿਆ ਗੁਣ ਵਾਲੇ ਗੁਰਮੁਖ ਪਿਆਰੇ ਆਏ ਮਿਲ ਮੈਂ ਚਲੇ ਸੁਣੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਪਿਆਰਾ ਗਿਆ ਹਰ ਨੈ ਰਸ ਕਿੰਨੇ ਮੈਂ ਹਰ ਬਹੁਤ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਉਹ ਮੂਲ ਕਾਰੇ ਲਾਈ ਹੈ ਨਾਨਕ ਹਰ ਕੰਮੇ ਗੁਰਮੁਖਿ ਦੋਹਰੀ ਗੁਰਕੇ ਰਾਮ ਰਾਜੇ ਜਿੰਨਾ ਗੁਰਬਾਣੀ ਮਨ ਭਾਏ ਅੰਮ੍ਰਿਤ ਛਕ ਛੱਕੇ ਗੁਰ ਟੁੱਠੇ ਹਰ ਪਾਇਆ ਚੁੱਕੇ ਤੱਕ ਤੱਕੇ ਹਰ ਦਿਨ ਹਰ ਹਰ ਸਮਝ ਹੋਇਆ ਨਾਨਕ ਹਰੇ ਕੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗ ਬਣਾ ਰਹੇ ਗੁਰੂ ਸਤਿਗੁਰੂ ਪਾਸੇ ਰਾਮ ਰਾਜੇ ਗੁਰੂ ਸਤਿਗੁਰੂ ਸੱਚਾ ਸ਼ਾਹ ਹੈ ਸਿੱਖ ਦੇ ਹਰ ਆਸ ਧੰਨ ਧਨ ਮਨਜਾਰਾ ਮਨ ਸਹਿ ਗੁਰੂ ਸ਼ਾਹ ਸੁਭਾਸੇ ਜਨ ਨਾਨਕ ਗੁਰੂ ਤਿਨ ਗੁਰ ਤਿਨ ਪਾਇਆ ਜਿਨ ਧੁਰ ਲਿਖਤ ਲੀਲਾ ਲਿਖਾਸੇ ਸੱਚ ਸ਼ਾਹ ਹਮਾਰਾ ਤੂੰ ਧਨੀ ਸਭ ਜਗਤ ਵੰਜਾਰਾ ਰਾਮ ਰਾਜੇ ਸਭ ਭਾਂਡੇ ਤੁਝੇ ਸਾਜਿਆ ਵਿੱਚ ਵਸਤਰ ਥਾਰਾ ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਾਂ ਨਾਨਕ ਹਰ ਕੋ ਬਖਸ਼ਿਆ ਹਰ ਭਗਤ ਭੰਡਾਰਾ ਹਮ ਕਿਆ ਗੁਣ ਤੇਰੇ ਵਿਤਰਾ ਸਵਾਮੀ ਤੋਂ ਪਰ ਪਾਰੋ ਰਾਮ ਰਾਜੇ ਹਰ ਨਾਮ ਸਲਾਹ ਹੈ ਦਿਨ ਰਾਤ ਇਹ ਹੈ ਆਸਦ ਹਾਰੋ ਹਾਂ ਮੂਲ ਕਿਸਮ ਜਾਣ ਹੈ ਕਿ ਪਾਵੈ ਭਾਰ ਜਾਂ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੋ ਜੋ ਭਾਵ ਤੋਂ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਹਮ ਭੋਲੇ ਉਗਾੜਾ ਦਿਨ ਸਰਾਤ ਹਰ ਲਾਜ ਰਖਾਏ ਹਮ

0: ਹੈ। ਦੇ ਮਤ ਸਮਝਾਏ ਜਨ ਨਾਨਕ ਦਾ ਸਰ ਕਾਂਢਿਆ, ਹਰ ਪੈਜ ਰਖਾਇਆ ਸਾ ਮਹੱਲਾ ਚੌਥਾ, ਜਿਨ ਮਸਤਕ ਤੁਰੋ ਲਿਖਿਆ ਤਿਨ ਸਤਿਗੁਰ ਮਿਲਿਆ, ਰਾਮ ਰਾਜਿਆ ਗਿਆਨ ਹਨੇਰਾ ਕੱਟਿਆ, ਗੁਰੂ ਗਿਆਨ ਘਟ ਬਲਿਆ, ਹਰ ਦਰਤਨ ਪਦਾਰਥਾ, ਫਿਰ ਬਹੁੜ ਨ ਚਲਿਆ ਜਾਨਾ ਨਾਮ ਰਾਧਿਆ, ਹਰ ਰਾਧ ਹਰ ਮਿਲਿਆ, ਜਿਨ ਐਸਾ ਹਰ ਨਾਮ ਨ ਚੇਤੇ ਉਸੇ ਕਾਹੇ ਜਗ ਆਏ, ਰਾਮ ਰਾਜੇ ਮਾਨ ਜਨਮ ਦਲੰਬ ਹੈ, ਨਾਮ ਬਿਨਾਂ ਬਿਰਥਾ ਸਭ ਜਾਇ ਬਿਨ ਹੁਣ ਵਤ ਹੁਣ ਵਤੇ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕੇ ਕਹਿ ਮਨ ਮੁੱਖਾਂ ਨੂੰ, ਫਿਰ ਜਿਨ ਮਹਿ ਨਾਨ ਕਰ ਪਾਏ, ਤੂੰ ਹਰ ਤੇਰਾ ਸਭ ਕੁਲ ਸਭ ਤੂ ਪਾਏ, ਰਾਮ ਰਾਜੇ ਕਿਸੇ ਹਾਥ ਕਿਸੇ ਦਾ ਕਿਛ ਨਾਹੀਂ, ਸਭ ਚਲੇ ਚਲਾਏ ਜਿਨ ਤੂੰ ਮਿਲੇ ਪਿਆਰੇ, ਸੋ ਤੁਦ ਸੇ ਤੁਦ ਮਿਲੇ ਜੋ ਹਰ ਮਨ ਭਾਏ, ਜਨ ਨਾਨਕ ਸਤਿਗੁਰੂ ਭੇਟਿਆ ਹਰ ਨਾਮ ਤਰਾਏ,
1: ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੀ ਜਾਣਦਾ, ਸਿਰ ਰੋ ਗੱਥ ਦੀਜੈ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ। ਆਸਾ ਮਹੱਲਾ ਚੌਥਾ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ

ਬਾਣ ਹੈ ਹਰ ਤਾਣ ਸਿਤਾਣੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾ ਗੁਰਸਿੱਖਾਂ ਕੀ ਕਾਲ ਥਾਏ ਪਏ ਜਿਨਰ ਨਾਮ ਧਿਆਵਾਂ ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵਹਿ ਪੂਰਾ ਸਤਿਗੁਰੂ ਭੁੱਖ ਜਾਏ ਲਹਿ ਮੇਰੀ ਗੁਰਸਿੱਖਾਂ ਕੀ ਭੁੱਖ ਸਭ ਗਈ ਤਿਨ ਪਿੱਛੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਤੋਟ ਨ ਆਵੇ ਹਰ ਪੁਨ ਕੇਰੀ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਿਆ ਗੁਰਸਿੱਖਾਂ ਮਨ ਮਿੱਠਾ

ਜਿਨ੍ਹਾਂ ਭੇਟੇ ਆ ਮੇਰਾ ਪੂਰਾ ਸਤਿਗੁਰੂ ਤਿਨਰ ਨਾਮ ਦ੍ਰਿੜਾਵੈ ਰਾਮ ਰਾਜੇ ਤਸਕੀ ਤਿਸ਼ਨਾ ਭੁੱਖ ਸਭ ਉਤਰੈ ਜੋ ਹਰਨਾਮ ਧਿਆਵੈ ਜੋ ਹਰਨਾਮ ਧਿਆਈਂਦੇ ਤਿਨ ਜਮ ਨੇੜ ਨਾ ਆਵੈ ਜਨ ਨਾਨਕ ਔਰ ਕਿਰਪਾ ਕਰਨਿ ਤੇ ਜਪੈ ਹਰਨਾਮ ਹਰਨਾਮ ਤਰਾਵੈ ਜਿਨੀ ਗੁਰਮੁਖ ਨਾਮ ਧਿਆਇਆ ਤਿਨਾਂ ਫਿਰ ਬਿਘਨ ਨਾ ਹੋਈ ਰਾਮ ਰਾਜੇ ਜਿਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਨੀ ਸਤਿਗੁਰੂ ਪਿਆਰਾ ਸੇਵਿਆ ਤਿਨਾਂ ਸੁਖ ਸਦ ਹੋਈ ਜਿਨਾਂ ਨਾਨਕ ਸਤਿਗੁਰ ਭੇਟਿਆ ਤਿਨਾਂ ਮਿਲਿਆ ਹਰ ਸੋਈ ਜਿਨੇ ਅੰਤਰ ਜਿਨਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨਾਂ ਰੱਖਣ ਹਾਰਾ ਰਾਮ ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਝੱਖ ਮਾਰਾ

ਤਰਾਯਾਂ ਘਾਰੀ ਅਨਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕੈ ਸਾਰ ਸੇਵਿਆਂਤ ਲਈ ਛਡਾਇਆ ਸਮਹੱਲਾ ਚੌਥਾ ਸ਼ੰਤ ਘਰ ਪੰਜਵਾਂ

ਨੈਣ ਜੁੱਤੇ ਗੁਰੂ ਨਾਨਕ ਦੇਵ ਵਿਕਸੀ ਮੇਰੇ ਪਿਆਰੇ ਜੋ ਮਾਤ ਸੁੱਤੇ ਹਰ ਹਰ ਮਿਲਾਈਆਂ ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆਂ ਗੁਰਵਿਟ ਹੋ ਕੋਲੀ ਮੇਰੇ ਪਿਆਰੇ ਜਿਨੂੰ ਹਰ ਮਿਲਾਈਆਂ ਸਭ ਆਸਾਂ ਹਰ ਪੂਜੀ ਪੂਰੀਆਂ ਮੇਰੇ ਪਿਆਰੇ ਮਨ ਚਿੰਦੜਿਆ ਫਲ ਪਾਇਆ ਹਰ ਤਸਾ ਮੇਰੇ ਪਿਆਰੇ ਜਾਂ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾਂ ਕਿਉਂ ਪਾਈ ਗੁਰਜਿਤ ਅਲੱਗ ਪਿਆਰੇ ਦੇਵ ਸਾਂ ਦਾ ਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾਂ ਗੁਰੂ ਨਾਨਕ ਪਿਆਇਆ ਮੇਰੇ ਪਿਆਰੇ ਤੁਰ ਮਸਤਕ ਲੇਖ ਸਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਾ ਸਾ ਮਹੱਲਾ ਪੰਜਵਾਂ ਸ਼ੰਤ ਕਰ ਪਹਿਲਾ ਅਣ ਦੋ ਅਣ ਦਕਣਾ ਮੈਂ ਸੋ ਪ੍ਰਭ ਡੀਠਾ ਰਾਮ ਚਾਖਿਆੜਾ ਮੈਂ ਹਰ ਰਸ ਮੀਠਾ ਰਾਮ ਹਰ ਰਸ ਮੀਠਾ ਮਨ ਮੈਂ ਬੂਠਾ ਸਤਿਗੁਰ ਤੁਠਾ ਸਹਿਜ ਪਿਆ ਗ੍ਰਹਿ ਵਸਿਆ ਮੰਗਲ ਗਾਇਆ ਪੰਜ ਦੁਸ਼ਟ ਹੋਏ ਭਾਗ ਗਾਇਆ ਸੀਤਲ ਗਾਣੇ ਅੰਮ੍ਰਿਤ ਬਾਣੇ ਸਾਜਣ ਸੰਤ ਬਸੀਠਾ ਕਉ ਨਾਨਕ ਹਰਿ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਡੀਠਾ ਸੋਹੜੇ ਮੇਰੇ ਬੰਕ ਦੁਆਰੇ ਰਾਮ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰ ਲੱਗੇ ਸੇਵਾ ਆਪੇ ਜਾਂਜੀ ਆਪੇ ਮਾਂਜੀ ਆਪ ਸਵਾਮੀ ਆਪ ਦੇਵਾ ਆਪਣਾ ਕਾਰਜ ਆਪ ਸਵਾਰੇ ਆਪੇ ਧਾਰਨ ਧਾਰੇ ਕਉ ਨਾਨਕ ਸਭ ਘਰ ਮੈਂ ਬੈਠਾ ਸੋਏ ਬੰਕ ਦੁਆਰੇ ਨਵ ਨਿਦੇ ਨੌ ਨਿਦੇ ਮੇਰੇ ਘਰ ਮੈਂ ਆਈ ਰਾਮ ਸਭ ਕੁਛ ਮੈਂ ਸਭ ਕੁਛ ਪਾਇਆ ਨਾਮ ਤੇ ਆਈ ਰਾਮ ਨਾਮ ਤੇ ਆਈ ਸਦਾ ਸੁਖਾਈ ਸਹਿ ਸੁਭਾਈ ਗੋਬਿੰਦਾ ਗਣਤ ਮਿਟਾਈ ਚੁੱਕੀ ਧਾਈ ਕਦੇ ਨਾ ਵਿਆਪੈ ਮਨ ਚਿੰਦਾ ਗੋਬਿੰਦ ਗਾਜੇ ਆਨੰਦ

ਪਰ ਹਰ ਸਹੀ ਜਪਾਤ ਨਾਨਕ ਪ੍ਰੀਤ ਲਗੀ ਤਨ ਰਾਮ ਸਿੰਘ ਭੇਟ ਸਾਧ ਸੰਗਾਤ ਸ਼ੰਤ ਜਲ ਦੁੱਧ ਨਿਆਈ ਰੀਤ ਅਵ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ ਆ ਬੁਰਜੋ ਵੱਲ ਕਮਲੇ ਬਾਸਨ ਮੈਂ ਮਾਗਨ ਇੱਕ ਖਿਨ ਪੀ ਨਾਹ ਟਰੈ ਖਿੰਨਾ ਟਰੀਐ ਪ੍ਰੀਤ ਹਰੀਐ ਸਿਗਾਰ ਅਵਰਸ ਹਰ ਪੀਐ ਜੈ ਦੂਖ ਸੁਣੀਐ ਜਮ ਪੰਥ ਭਣੀਐ ਤਾ ਸਾ ਸੰਗ ਨਾ ਡਰ ਪੀਐ ਕਾ ਕੀਰਤ ਗੋਬਿੰਦ ਗੁਣੀਐ ਸਗਲ ਪ੍ਰਾਸ਼ਦ ਦੁਖ ਹਰੇ ਕਹੋ ਨਾਨਕ ਸੰਤ ਗੋਬਿੰਦ ਹਰਿ ਕੇ ਮਨ ਹਰਿ ਸਿਉ ਨਿਉ ਕਰੇ ਓਹੁ ਐਸੀ ਮਨ ਪ੍ਰੀਤ ਹਰੇ ਜੈਸੀ ਮਛਲੀ ਨੀਰ ਇੱਕ ਖਿਨ ਪੀਨਾ ਧੀਰੇ ਮਨ ਐਸੇ ਨਿਉ ਕਰੇ ਜੈਸੀ ਚਾਤਰਕ ਪਿਆਸ ਖਿਨ ਖਿਨ ਬੂੰਦ ਚਵੈ ਬਰਸੋ ਆਵੈ ਮੇ ਹਰ ਪ੍ਰੀਤ ਕੀ ਕਰੀਜੈ ਏ ਮਨ ਦੀਜੈ ਅਤ ਲਾਈਐ ਚਿਤ ਮੁਰਾਰੀ ਮਾਨ ਕੀਜੈ ਸ਼ਰਨ ਪ੍ਰੀਜੈ ਦਰਸ਼ਨ ਕਉ ਬਲਿਹਾਰੀ ਗੁਰਸੋ ਪ੍ਰਸੰਨ ਮਿਲੈ ਨਾਮ ਵਿਛੁਨੈ ਧਨ ਦੇਂਦੀ ਸਚ ਸੁਨੇਹਾ ਕਉ ਨਾਨਕ ਸ਼ੰਤ ਅਨੰਦ ਠਾਕੁਰ ਕਹਿ ਹਰਿ ਸਿਉ ਕੀਜੈ ਨੇਹਾ ਮਨੇ ਐਸਾ ਨਿਉ ਕਰੇ ਹੋ ਚਕਵੀ ਸੂਰ ਸੁਨੇਹ ਜਿਤਵੈ ਆਸ ਘਣੀ ਕਦਨੀ ਅਰ ਦੇਖੀਐ

ਰੰਗ ਲਾਇਓ ਮੋਹ ਰਚਾਇਓ ਨੰਗੇ ਆਵਣ ਜਾਵਣ ਆ ਤਿਰ ਸਾਧੂ ਸਰਨੀ ਪੜ੍ਹੀ ਹੈ ਚਰਨੀ ਆਬ ਤੂਟ ਸਮੋਹ ਜੋ ਕੀਤੀ ਹੈ ਕਹੋ ਨਾਨਕ ਸੰਤ ਦਿਆਲ ਪੁਰਖੈ ਮਨ ਹਰ ਲਾਏ ਪ੍ਰੀਤ ਕਬ ਦਿਨੀ ਅਰ ਦੇਖੀਐ ਨਿਸਕੁਰੰਕ ਜੈਸੀ ਨਾਥ ਸੁਣ ਸਰਵਣੀ ਹੀ ਓਡ ਵੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰੁਣ ਪਤਾਰ ਉਰਜੀ ਪ੍ਰੈਸ ਵੈ ਮਨ ਲਾਲ ਦੀਜੈ ਮਨ ਲਾਲ ਲਹਿ ਦੀਜੈ ਭੋਗ ਲੀਜੈ ਖੁਸ਼ੀਆਂ ਰੰਗ ਮਾਣੇ।

ਦਿਆਲ ਮੋਹਨ ਕਹਿ ਮਨ ਹਰ ਚਰਨ ਗਿਹੀ ਜੈ ਸਿਮਨ ਪ੍ਰੀਤ ਕੀ ਜੈ ਸਾ ਮਹਲਾ ਪੰਜਵਾਂ ਸਲੋਕ। ਬਨ ਬਨ ਫਿਰਤੀ ਖੋਜ ਤਿਹਾਰੀ ਬਹੁ ਅਵਗਾਹ ਨਾਨਕ ਬੇਟੇ ਸਾਧ ਜਬਰ ਪਾਇਆ ਮਨ ਮਾਹੇ ਸੰਤ ਜਾ ਕੋ ਖੋਜ ਅਸੰਖ ਮੁਨੀ ਅਨੇਕਤਾ ਪੇ ਬ੍ਰਹਮੈ ਕੋਟ ਅਰਾਦ ਗਿਆਨੀ ਜਾਪ ਜਪੇ ਜਾਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ ਕਰ ਗਵਣ ਬਸੁਦਾ ਤੀਰਥੈ ਮਜਨ ਮਿਲਨ ਕਉ ਨਿਰੰਜਨਾ ਮਨੁੱਖ ਬਨ ਤਿੰਨ ਪਸ਼ੂ ਪੰਖੀ ਸਗਲ ਤੁਜੇ ਅਰਾਦ ਤੇ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸਨ ਅਵਤਾਰ ਸੰਕਰ ਜਟ ਧਾਰ ਚਾਹੇ ਤੁਝੇ ਦਿਆਰ ਮਨ ਤਨ ਰੁਚ ਅਪਾਰ ਅਪਾਰਕ ਮੈਂ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭਧਨੀ ਸੁਰ ਸਿੱਧ ਗਣ ਗੰਧਰਵ ਤਿਆ ਵੈ ਜਾ ਕਿੰਦਰ ਗੁਣ ਭਣੀ ਕੋਟ ਇੰਦਰ ਅਨੇਕ ਦੇਵਾ ਜਪ ਸੁਆਮੀ ਜੈ ਜੈ।

ਲਖਮੀ ਅਨਕ ਭਾਂਤ ਗੁਪਤ ਪ੍ਰਗਟ ਜਾ ਕੋ ਰਾਧੇ ਪੌਣ ਪਾਣੀ ਦਿਨ ਸਰਾਤ ਨਖਤਰ ਸਸੀਰ ਸੂਰ ਧਿਆ ਬੈ ਬਸੁੱਧ ਗਗਨਾ ਗਾਵੈ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੈ ਸਿਮਰਤ ਪੁਰਾਣ ਚਤੁਰਵੇਦ ਅਖਾਠ ਸ਼ਾਸਤਰ ਜਾ ਕੋ ਜਪਾਤ ਬਦਲ ਪਾਵਣ ਭਗਤ ਬਸ਼ਨ ਨਾਨਕ ਮਿਲੀਐ ਸੰਗਤ ਸਾਥ ਜੇਤੀ ਪ੍ਰਭੂ ਜਨਾਈ ਰਸਨਾ ਤੇਤੀ ਭਨੀ ਅਣਜਾਨਤ ਜੋ ਸੇਵੈ ਤੇਤੀ ਨ ਜਾਏ ਗਨੀ ਅਵਗਤ ਅਗਨਤ ਅਥਾ ਠਾਕੁਰ ਸਗਲ ਮੰਜੇ ਬਾਹਰਾ ਸਰਬ ਜਜ ਗੇਕ ਦਾਤਾ ਨਹਿ ਦੂਰ ਸੰਗੀ ਜਾਰਾ ਵਸ ਭਗਤੀ ਜੈ ਮਿਲ ਜੀ ਅਥਾ ਕੀ ਉਪਮਾ ਕਿਤ ਗਨੀ ਏ ਦਾਨ ਮਾਨ ਨਾਨਕ ਪਾਏ ਸੀ ਸਾਧੈ ਧਰ ਚਰਣੀ ਆਸਾ ਮਹਲਾ ਪੰਜਵਾਂ ਸਲੋਕ ਉਦਮ ਕਰੋ ਵਡਭਾਗੀ ਹੋ ਸਿਮਰੋ ਹਰ ਰਾਏ ਨਾਨਕ ਜੀ ਸਿਮਰ ਸਭ ਸੁਖ ਹੋਵੈ ਦੁਖ ਦਰਦ ਭ੍ਰਮ ਜਾਏ ਸ਼ੰਤ ਨਾਮ ਜਪਤ ਗੋਬਿੰਦ ਨੈਲ ਸਾਈਐ ਪਿਟ ਸੰਗ ਦੂ ਸੰਗ ਜੰਪੁਰ ਨੈ ਜਾਈਐ ਦੁਖ ਦਰਦ ਨਾ ਭਾਉ ਵਿਆਪੈ ਨਾਮ ਸਿਮਰ ਸਦਾ ਸੁਖੀ ਸਾਹ ਸਾਸ ਰਾਧਾ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾਲ ਦਿਆਲ ਰਸਾਲ ਗੁਣ ਨਿਧ ਕਰਦੇ ਆਸੇ ਵੱਲ ਆਈਐ ਨਾਨਕ ਭਿਮ ਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨੈਲ ਸਾਈਐ ਪਾਵਨ ਪਤ ਪੁਨੀਤ ਨਾਮ ਨਿਰੰਜਨਾ ਪਰਮ ਦੇ ਰਬਿਨਾਸ ਗਿਆਨ ਗੁਰੰਜਨਾ ਗੁਰ ਗਿਆਨ ਰੰਜਨ ਪਰਮ ਨਿਰੰਜਨ ਜਲ ਥਲ ਮਈਅਲ ਪੂਰਿਆ ਇੱਕ ਨਿਮਖ ਜਾ ਕੈ ਹਿਰਦੈ ਵਸਿਆ ਮਿਟਿਤ ਸਿਵ ਸੂਰਿਆ ਗਾਤ ਬੋਧ ਸਿਮਰਤ ਸੁਆਮੀ ਸਰਬ ਕਾ ਭਉ ਭੰਜਣਾ।

ਓਟ ਗਈ ਗੋਪਾਲ ਲੋ ਦਿਆਲ ਕਿਰਪਾ ਨੇ ਦੇ ਮੋਹ ਅਸਾਰ ਤੋਏ ਚਰਨ ਤੁਮਾਰੀ ਸਰਨ ਸਿਦੇ ਹਰ ਚਰਨ ਕਾਰਨ ਕਰਨ ਸੁਆਮੀ ਪਦ ਉਦਾਰਨ ਹਰ ਹਰੇ ਸਾਗਰ ਸੰਸਾਰ ਭਾਵ ਉਦਾਰ ਨਾਮ ਸਿਮਰਤ ਬਹੁਤ ਹਰੇ ਆਦੰਤ ਬੇਅੰਤ ਖੋਜੈ ਸੁਨੀ ਉਦਰਨ ਸੰਤ ਸੰਗ ਬਿਦੇ ਨਾਨਕ ਜੰਪੇ ਚਰਨ ਜੰਪੇ ਓਟ ਗਈ ਗੋਪਾਲ ਦਿਆਲ ਕਿਰਪਾ ਨਿਦੇ ਭਗਤ ਬਸ਼ਲ ਹਰ ਬਿਰਦ ਆਪ ਬਣਾਇਆ ਜੈ ਜੈ ਸੰਤ ਰਾਧਾ ਤੈ ਤੈ ਪ੍ਰਗਟਾਇਆ ਪ੍ਰਭ ਆਪ ਲੀਏ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰੇ ਆਨੰਦ ਹਰ ਜਸ ਮਹਾਂ ਮੰਗਲ ਸਰਬ ਦੁੱਖ ਵਿਸਾਰੇ ਆ ਚਮਤਕਾਰ ਪ੍ਰਗਾਸ ਦੈ ਦਿਸੇ ਏਕ ਤੈ ਦਿਸਟਾਇਆ ਨਾਨਕ ਪਿੰਪੈ ਚਰਨ ਜੰਪੈ ਭਗਤ ਬਸ਼ਲਾ ਬਿਰਦ ਆਪ ਬਣਾਇਆ ਆਸਾ ਮੱਲਾ ਪੰਜਵਾਂ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੇ ਗ੍ਰਹਿ ਨਾ ਸੋ ਸਦ ਹੀ ਰਾਵੇ ਵਿਨਾਸੀ ਅਵਗੈ ਸੋ ਪ੍ਰਭ ਸਦਾ ਨਵ ਤਨ ਨਿਰਮਲਾ ਨ ਦੂਰ ਸਦਾ ਹਜ਼ੂਰ ਠਾਕੁਰ ਦੈ ਰਸ ਪੂਰਨ ਸਦ ਸਦ ਸਦਾ ਪ੍ਰਾਣ ਪਤ ਗਤ ਮਿਤ ਜਾ ਕੈ ਪ੍ਰੈ ਪ੍ਰੀਤ ਪ੍ਰੀਤਮ ਭਾਵੇ ਨਾਨਕ ਵਿਖਾਣੇ ਗੁਰਬਚਨ ਜਾਣੇ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੋ ਰਾਮ ਪਤਾਰ ਦਾ ਕਹਿਣ ਦਕਾਣਾ ਸੁਜੂਵੰਤੀ ਸਾ ਨਾਰ ਸੋਭਾ ਪੂਰ ਬਣਾ ਮਾਣ ਮਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਵ ਨਿਦ ਤ੍ਰਿਤ ਗ੍ਰਹਿ ਨਹੀਂ ਉਨਾ ਸਭ ਕਸ਼ੂ ਮਦਰ ਬਾਣੀ ਪ੍ਰਹਿਮਾਨੀ ਤਿਰ ਸੁਹਾਗ ਦਾ ਕਿਆ ਬਣਾ ਨਾਨਕ ਵਿਖਾਣੇ ਗੁਰਬਚਨ ਜਾਣੇ ਜਾ ਕੋ ਰਾਮ ਪਤਾਰ ਦਾ ਕਹਿ ਅਣਦ ਘਣਾ ਆਓ ਸਖੀ ਸੰਤ ਪਾਸੇ ਵਾਲਾ ਕੀ ਹੈ ਵੀ ਸੁਚਨ ਬਗਾਰ ਆਪ ਤੇ ਆ ਗਈ ਹੈ ਤਾਂ ਜਾਪ ਮਿਟੈ ਸੰਤਾਪ ਨੇ ਆਪ ਨੇ ਜਾਣਾਈ ਹੈ ਸਨਗੀ ਜੈ ਮਾਂ ਲਿਜੈ ਕਰੈ ਸੋ ਸੁਖ ਪਾਈ ਹੈ ਅਰਦਾਸ ਦਾਸੀ ਤਾਂ ਜੋ ਦਾਸੀ ਕਰ ਜੋੜ ਦਿਨ ਰਹਿਣ ਜਾਗੀ ਹੈ ਨਾਨਕ ਵਖਾਣ ਹੈ ਗੁਰਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲੱਗੀ ਹੈ ਜਾ ਕੇ ਮਸਤਕ ਭਾਗ ਸੇਵਾ ਲਾਇਆ ਤਾਂ ਕਿ ਪੂਰਨ ਆਸ ਇਨਸਾ ਸੰਗ ਪਾਇਆ ਸਾ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲੱਗ ਗਿਆ ਭਰਮੋ ਵਿਕਾਰ ਦੂਜਾ ਸਬਦ ਨੇ ਤਿਆਗਿਆ ਮਨ ਸਾਹਿਬਾ ਸਹਿਜ ਸੁਭਾਏ ਬੂਟਾ ਆਨੰਦ ਮੰਗਲ ਗੁਣ ਗਾਇਆ ਨਾਨਕ ਵਿਖਾਣੇ ਗੁਰ ਬਚਨ ਜਾਣੇ ਜਾ ਕੇ ਮਸਤਕ ਭਾਗ ਸੇਵਾ ਲਾਇਆ ਸਾ ਮਹਲਾ ਪੰਜਵਾਂ ਸਲੋਕ ਹਰ ਹਰ ਨਾਮ ਜਪਨ ਤਿਆਂ ਕਛ ਨਾ ਕਹਿ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲਿਆ ਗੋਪਾਲ ਸੰਤ ਮਿਲੋ ਸੰਤਨ ਕੈ ਸੰਗ ਮੋਏ ਉਧਾਰ ਲਿਹੋ ਮਿਲੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਕਬੁਣ ਧਾਵੇ ਸਨ ਪਾਵੋ

ਸੰਗੀ ਚੈ ਬਿਨੋਦ ਨਾਨਕਾ ਸੈਰੀ ਸਰਨ ਸਾਧੂ ਰਾਖ ਨੀਚ ਪਰਮੇ ਜਨਮ ਨੇਕ ਸੰਕਟ ਮਾ ਜੋਨ ਲਪਟਰਿਓ ਤਾਂ ਸੰਗ ਮੀਟੇ ਭੋਗ ਸੋਨ ਪਰਮਤ ਭਾਰ ਗਣਤ ਆਇਓ ਬਹੁ ਪ੍ਰਦੇਸ ਧਾਇਓ ਅਬੋਟ ਧਾਰੀ ਬ੍ਰਹਮਰਾਰੀ ਸਰਬ ਸੁਕਰਨ ਆਇਓ ਰਖਣਾਰੇ ਪ੍ਰਭ ਪਿਆਰੇ ਮੁਹਿ ਤੇ ਕੁਛ ਨਾ ਹੋਆ ਹੋਣ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੇ ਤਰੇ ਭਾਵਨ ਨਾਮ ਤਰੀਕ ਉਧਾਰ ਹੈ ਭਗਤੈ ਸੰਸਾ ਕੌਣ ਜਿਨ ਕੇਨ ਪ੍ਰਕਾਰ ਹੈ ਹਰ ਜਸ ਸੁਣੋ ਸਰਵਣ ਸੁਣੋ ਸੁਣ ਸਰਵਣ ਬਾਣੀ ਪ੍ਰੁਖਿਆਨੀ ਮਨ ਨਿਧਾਨਾ ਪਾਵੈ ਹਰ ਰੰਗ ਰਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵੇ ਬਸੁਧ ਕਾਗਦ

ਨਾਨਕ ਨਰਕ ਨਾ ਜਾਏ ਗਬੂ ਹਰ ਸੰਤਾਰ ਕੀ ਚਰਨੀ ਆਸਾ ਮਹੱਲਾ ਪੰਜਵਾਂ ਵੰਜੇ ਮੇਰੇ ਆਲਸਾਰ ਪਾਸ ਬੇਨਤੀ ਰਾਵੋ ਸਹਿ ਅਪਰਣਾ ਪ੍ਰਭ ਸੰਗ ਸੁਵੰਤੀ ਸੰਗ ਸੁਵੰਤੀ ਕਿਤੇ ਸੁਆਮੀ ਦਿਨ ਸਰੈਣ ਰਾਵੀ ਹੈ ਸਭ ਸਚਦਾਰ ਜੀਵਾ ਪ੍ਰਭ ਪੀ ਕਰ ਗੁਣ ਗਾਵੀ ਹੈ ਬ੍ਰਹਿ ਲਜਾਇਆ ਦਰਸ ਪਾਇਆ ਮੈਂ ਦੁਸ਼ਟ ਸੰਤੀ ਬਿਨਵੰਤ ਨਾਨਕ ਮੇਰੀ ਇਸ਼ਬੁਨੀ ਮਿਲਿਆ ਜਿਸ ਕੁਜੰਤੀ ਨਸ ਵੰਜੋ ਕਿਲ ਵੇਖੋ ਕਰਤਾ ਘਰੇ ਆਇਆ ਦੂਤਿਆਂ ਦੈਨ ਪਿਆ ਗੋਬਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਣ ਸਾਹ ਸਿੰਘ ਵਖਾਣਿਆ ਚੱਜ ਡੀਟਾ ਮੈਂ ਬੂਟਾ ਗੁਰਪ੍ਰਸਾਦੀ ਜਾਣਿਆ ਮਨ ਸਾਂਤ ਆਈ ਵਜੀ ਵਧਾਈ ਨੇ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਡਿਠਿਆੜਾ ਸਿਮਰਤ ਨਾਰਾਇਣ ਜੈ ਜਾ ਧਰਮ ਕਰੇ ਦੂਤ ਪਏ ਪਲਾਇਣ ਧਰਮ ਧੀਰ ਜੋ ਸਹਿ ਸੁਗੀ ਹੈ ਸਾ ਸੰਗਰ ਭਜੇ ਅਕਾਰ ਗ੍ਰਹਿ ਕਰ ਅਨੁਗ੍ਰਹਿ ਰਾਖ ਲਈ ਨੇਮੋ ਮਮਤਾ ਸਭ ਤਜੇ ਗਹਿ ਕੰਠ ਲਾਏ ਗੁਰ ਮਿਲਾਏ ਗੁਮ ਜਪਤ ਅਗਾਇਣ ਬਿਨਵੰਤ ਨਾਨਕ ਸਿਮਰ ਸੁਆਮੀ ਸਾਗਲ ਆਸ ਪੁਜਾਇਣ ਨਿਧ ਸਿੱਧ ਚਰਨ ਗਏ ਤਾਂ ਕਿਹਾ ਕਾੜਾ ਸਭ ਕੁਛ ਵਸ ਜਿਸ ਹੈ ਸੋ ਪ੍ਰਭ ਅਸਾੜਾ ਗਹਿ ਪੁਜਲੀ ਨਾਮ ਦੀ ਨੇ ਕਰ ਧਾਰਮ ਸਿੰਘ ਰਾਖਿਆ ਸੰਸਾਰ ਸਾਗ ਨੇ ਵਿਆਪੇ ਐਵੇਂ ਮਹਾਰਸ ਚਾਖਿਆ ਸਾ ਸਿੰਘ ਨਾਮ ਰੰਗੇ ਰਣਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਨ ਸੁਆਮੀ ਬਹੁੜ ਜਨਮ ਨਾ ਉਪਾੜਾ ਸੰਭਲ ਪੰਜਵਾਮ ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ ਜਿਸ ਪਾਸ ਲੁਕੰਦੜੋ ਸੋ ਵੇਖੀ ਸੱਥ ਹੈ ਸੰਗ ਦੇਖਿਆ ਕਰਨਹਾਰਾ ਕਾਏ ਪਾਪ ਕਮਾਈਐ ਸੋ ਕਿਰਤ ਕੀਜਾ ਨਾਮ ਲਿਜਾ ਨਰਕ ਮੂਲ ਨਾ ਜਾਈਐ ਅਠ ਪੈਰਾ ਨਾਮ ਸਿਮਰੋ ਚੱਲਾ ਤੇਰਾ ਸਾਥੇ ਭੜ ਸਾਹ ਸੰਗਤ ਸਦਾ ਨਾਨਕ ਮਿਟੈ ਦੁੱਖ ਮਾਤੇ ਵਿਲਵੰਚਕਾਰ ਉਧਰ ਭਰਮ ਭਰੈ ਮੂਰਖ ਗਵਾਰਾ ਸਭ ਕਿਸ਼ ਦੇ ਰਹੇ ਆਰ ਦੇ ਹਣਹਾਰਾ ਦਤਾਰ ਸਦਾ ਦਿਆਲ ਸੁਆਮੀ ਕਾਏ ਮਨੋ ਵਿਸਾਰੀਐ ਮਿਰਸਾ ਸਿੰਘ ਭਜਨ ਸੰਗੇ ਕੁਲ ਸਮੂਹ ਤਾਰੀਐ ਸਿਰ ਸਾਧਕ ਦੇ ਮੁਨ ਜਨ ਭਗਤ ਨਾਮ ਅਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਨਿਹਾਰਾ ਕੋਟ ਨ ਕੀ ਜੈ ਪ੍ਰਭ ਪਰਖਣਹਾਰਾ ਕੂੜ ਕਪਟ ਕਮਾ ਮੰਦੜੇ ਜਨਮੈ ਸੰਸਾਰਾ ਸੰਸਾਰ ਸਾਗਰ ਤਨੀ ਤਾਰਿਆ ਜਿਨੀ ਏਕ ਧਿਆਇਆ ਤਜ ਕਾਮ ਕ੍ਰੋਧ ਆਨੰਦ ਨਿੰਦਾ ਪ੍ਰਭ ਸਰਨਾਈ ਆਇਆ ਜਲ ਤਲ ਮਈਰ ਰਵਿਆ ਸੁਆਮੀ ਊਚਾ ਕਮਲ ਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਧਾਰਾ ਪੇਖ ਹਰ ਚੰਦਾ ਓੜੀ ਅਸਰ ਕਿਸ਼ਨਾਈ ਮਾਇ ਰੰਗ ਜੇਤੇ ਸੇ ਸੰਗ ਨ ਜਾਹੀ ਹਰ ਮੀਤ ਹਰ ਸੰਗ ਸਾਥੀ ਸਦਾ ਤੇਰਾ ਦਿਨ ਸਰਣ ਸੰਭਾਲੀਐ ਹਰ ਏਕ ਬਿਨ ਕਿਸ਼ਵਰ ਨਾਹੀ ਭਾਉ ਦੂਜਾ ਜਾਲੀ ਐ ਮੀ ਜੋਬਣ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵਡਭਾਗ ਪਾਈਐ ਸੂਖ ਸਹਿਜ ਸਮਾਈ ਆਸਾ ਮਹੱਲਾ ਪੰਜਵਾਂ ਸ਼ੰਤ ਘਰ ਅੱਠਵਾਂ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਕਲਮ ਕਮਲਾ ਭਰਮ ਭੀਤ ਕਮਲਾ ਭਰਮ ਭੀਤ ਹੇ ਤੀਕਨ ਮਾਦ ਬਪ੍ਰੀਤ ਹੇ ਆਵਦ ਅਕਾਰਤ ਜਾਤ ਗਾ ਗੈਬਰ ਬਨ ਘੋਰ ਗੈਬਰ ਬਨ ਘੋਰ ਹੇ ਗ੍ਰਹਿ ਮਸੂਤ ਮਨ ਚੋਰ ਹੇ ਦਿਨ ਕਰੋ ਅੰਦਿਨ ਖਾਤ ਦਿਨ ਖਾਤ ਜਾਤ ਵਿਹਾਤ ਪ੍ਰਭ ਇਨ ਮਿਲੋ ਪ੍ਰਾਣ ਪ੍ਰਭ ਕਰੁਣਾ ਪਤੇ ਜਨ

ਗੁਰੂ ਨਾਨਕ ਸਰਨ ਆਇਓ ਪ੍ਰਿਆ ਨਾਥ ਨਰ ਹਰਿ ਕਰੋ ਗਾਤ। ਮੀਨਾ ਜਲਹੀਨ ਮੀਨਾ ਜਲਹੀਨ ਏ ਓ ਬਿਸ਼ਰਤ ਮੰਤਨ ਕੀਨ ਹੇ ਕਰ ਜੀਵਨ ਪ੍ਰਿਆ ਬਿਨੁ ਹੋਤ। ਸਨਮੁਖ ਸਾਹਿਬਾਨ ਸਨਮੁਖ ਸਾਹਿਬਾਨ ਹੇ ਮ੍ਰਿਗਰ ਪੇ ਮੰਦਨ ਪ੍ਰਾਣ ਹੇ ਓ ਵੇਦਿਓ ਸਹਿ ਸਰੋਤ। ਪ੍ਰਿਆ ਪ੍ਰੀਤ ਲਾਗੀ ਮਿਲੈ ਬੈਰਾਗੀ ਕਿਨ ਰਹਿਣ ਸੰਗ ਤ੍ਰਿਗ ਤਨ ਤਿਸ ਬਿਨਾ ਪਲਕਾਂ ਨਾਲ ਆ ਕੇ ਪ੍ਰਿਓ ਪਾਇਆ ਪ੍ਰੇਮ ਭਾਗੈ ਚਤਵੰਦਨ ਪ੍ਰਭ ਮਨਾ ਸ੍ਰੀ ਰੰਗ ਰਾਤੇ ਨਾਮ ਅਤੇ ਭੈ ਪਰਮ ਦੁਤੀਆ ਸਗਲ ਹੋਤ ਕਰਮੈ ਦਿਆ ਦਿਆਲ ਪੂਰਨ ਹਾਲ ਪ੍ਰੇਮ ਨਾਨਕ ਮਗਨ ਹੋਤ। ਅਲੀ ਅਲ ਗੁੰਜਾਤ ਅਲੀ ਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤ ਕਮਲ ਬੰਧਾਵਤ ਆਪੋ ਚਤੁਰਗਿਤ ਵਿਆਸ ਚਤੁਰਗਿਤ ਵਿਆਸ ਹੇ ਕੰਨ ਬੂੰਦ ਚਿਤਰਤ ਮਨ ਆਸ ਹੇ ਅਲ ਪੀਵਤ ਬਿਨ ਸਤ ਤਾਪ ਤਾਪ ਬਿਨਾ ਸੰਦੂਕ ਨਾਸਨ ਮਿਲ ਪ੍ਰੇਮ ਮੰਤਨ ਅਤ ਕਣਾ ਸੁੰਦਰ ਚਤੁਰ ਸੁਜਨ ਸੁਆਮੀ ਕਮਲ ਸੰਗੁਣ ਭਣਾ ਭਜ ਲੇ ਗਹਿ ਭੁਜਾ ਲੇ ਬੋ ਨਾਮ ਦੇ ਬੋ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਤ ਪਾਵਨ ਹਰਦਰਸ ਵੇਖਦ ਨੈ ਸੰਤਾਪ ਚਿਤਮੋ ਚਿਤਨਾਥ ਰੇ ਰੱਖ ਲੇਵੋ ਸਰਨਾ ਨਾਥ।

0: ਮਨ ਲਬਦ ਗੋਪਾਲ ਗਿਆਨ ਹੀ ਜਾ ਚਿਕ ਜਨ ਰਾਖਤ ਮਾਨ ਪ੍ਰਭ ਮਾਨ ਪੂਰਨ ਦੁੱਖ ਬਦੀਰਨ ਸਗਲੇਸ਼ ਪੂਜੰਤੀ ਆਰ ਕੰਠ ਲਾਗੇ ਦਿਨ ਸੁਭਾਗੇ ਮਿਲਨਾ ਸਿ ਸੁਣਦੀ ਹੈ ਪ੍ਰਭ ਦਸਧਾਰੀ ਮਿਲ ਮੁਰਾਰੀ ਸਗਲ ਕਲਮਲੋ ਭੈ ਹਾਨ ਬਲਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਰ ਗੁਣ ਗਿਆਨ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਾਹਿਬਾਨ ਗੁਰਪ੍ਰਸਾਦ ਸਾਹਿਬ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕਿਲੇ ਖੇਡੁੰਡੇ ਅਸਰਾਡੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਵਾੜੀ ਸਦਵਾਰ ਜਿਨ ਮਾਨਸ ਤੇ ਦੇਵਤੀ ਕੀ ਅਖਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਗੁਵੈ ਸੂਰੀ ਚੜੇ ਹਜ਼ਾਰ ਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟਾ ਦਿਲ ਪਵਾੜ ਸੁਣਿਆ ਦਿਲ ਖੇਤ ਖੇਤੇ ਅੰਦਰ ਛੁੱਟਿਆ ਗੁਰੂ ਨਾਨਕ ਸਿਉਂ ਨਾਹ ਫਲੀਆ ਫਲੀਆ ਵਾਪੜੇ ਭਿਦਨ ਵਿਸਵਾ ਪੌੜੀ ਆਪਣੀ ਆਪ ਸਾਜੂ ਆਪੀ ਨੇ ਰਚਿਓ ਨਾ ਦੋਈ ਕਦਰੋ ਸਾਜੀ ਕਲਾਸਨ ਡਿੱਠੋ ਚਾਉ ਦਾਤਾ ਕਰਤਾ ਆਪ ਤੂੰ ਤੁਸਦੇ ਵਿਕਰੇ ਪਸਾਓ ਤੂੰ ਜਿਣੋਈ ਸਭ ਸਹਿ ਦਿਲ ਸਜਿੰਦ ਕਵਾਓ ਕਰ ਆਸਨ ਡਿੱਠੋ ਜਾਓ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅੰਬ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੂੰ ਆਖੇ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਭ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਾ ਮੈਂ ਸੋ ਕੱਚ ਨਿੱਕਾ ਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਾਂ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਬੂਝਿਆ ਸਾ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ ਜਗ ਸੱਚੇ ਗਈ ਕੋਟੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਖ ਨਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਜਾ ਕਵਾਪ ਕਰੇ ਪ੍ਰਗਾਸ਼ ਪੌੜੀ ਨਾਨਕ ਜੀ ਉਪਾਅ ਕਹਿ ਲਿਖਨਾਵੇਂ ਧਰਮ ਬਹਾਲਿਆ ਉੱਥੇ ਸੱਚੇ ਸੱਚ ਨੇ ਬੜੇ ਚਨਵਾਕੜੇ ਜੇ ਜਮਾਲਿਆ ਥਾਉਣ ਪਾਇਨ ਕੂੜਿਆ ਮੁਕਾਲੇ ਦੋ ਜਿਕ ਚਾਲਿਆ ਤੇਰੇ ਨਾਇਰ ਤੇ ਸਜਣ ਗਏ ਹਾਰ ਗਏ ਸਟਕਣ ਵਾਲਿਆ ਲਿਖਨਾਵੇਂ ਧਰਮ ਬਹਾਲਿਆ ਸਲੂਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਿਆ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਅੱਜ ਰਾਜੂ ਹੋਰ ਵੇਖ ਵਿਡਾਉਂਦੇ ਆ ਵਿਸਮਾਦ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸਿਆ ਕੁਦਰਤ ਸੁਣੀ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾ ਲੀਆਂ ਘਾਸੀ ਕੁਦਰਤ ਸਰ ਬਿਆਕਾਰ ਕੁਦਰਤ ਵੇਦ ਪ੍ਰਾਣਕ ਤੇ ਬੰਗ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ ਹੁਕਮੈ ਅੰਦਰ ਵੇਖਿਆ ਵਰਤੇ ਤਾਕੋ ਤਾਕ ਪੌੜੀ ਆਪਣੇ ਭੋਗ ਭੋਗ ਕੇ ਆਏ ਪਸਮੜ ਭੌਰ ਸਿਧਾਇਆ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਕੱਥ ਚਲਾਇਆ ਕੇ ਕਰਨੀ ਕੀਰਤ ਵਾਚੀ ਅਵੈ ਲਿਖਿਆ ਕਰ ਸਮਝਾਇਆ ਥਾ ਉਹਨਾਂ ਹੀ ਪਾਉਂਦੇ ਹੀ ਸੁਣੀਆਂ ਕਹਿ ਰਵਾਇਆ ਮਨਨ ਦੇ ਜਨਮ ਗਵਾਇਆ ਸਲੋਕ ਮਹਲਾ ਪਹਿਲਾ ਪੈ ਵਿੱਚ ਪਾਉਣ ਵੈ ਸਦਵਾਓ ਪੈ ਵੀ ਚੱਲੇ ਲੱਗ ਦਰਿਆਓ ਪੈ ਵਿੱਚ ਅਗਨ ਕੜੇ ਵੇ ਗਾਰ ਪੈ ਵੀ ਤਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੇ ਸਿਰ ਭਾਰ ਪੈ ਵੀ ਰਾਜਾ ਧਰਮ ਦੁਆਰ ਪੈ ਵੇ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨੰਦ ਪੈ ਵੇ ਸਿੱਧ ਬੁਲ ਸੁਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵੀ ਜੋਧ ਮਹਾਂਬਲ ਸੂਰ ਪੈ ਵਿੱਚ ਆਵੈ ਜਾਵੈ ਪੂਰ ਸਗਲਿਆ ਪਾਉ ਲਿਖਿਆ ਸਰਲੇਖ ਨਾਨਕ ਨਿਰਪਉ ਨਿਰੰਕਾਰ ਸਚੇਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਕਿਤੇ ਰਾਮਰ ਵਾਲ ਕਿਤੇ ਕਨ ਕਹਾਣੀ ਕਿਤੇ ਬੀਤ ਵਿਚਾਰ ਕਿਤੇ ਨੱਚੇ ਮੰਗਤੇ ਗਿਣਮਿਣ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲਿਆ ਅਲਪਤਾਲ ਲੱਖ ਟੱਕਿਆ ਕੇ ਮੁੰਦੜੇ ਲੱਖ ਟੱਕਿਆ ਕੇ ਹਾਰ ਜਿੱਤਣ ਪਾਈਏ ਨਾਨਕ ਅਸੇ ਤਨੋਂ ਵੈਸ਼ਾਰ ਗਿਆਨ ਗਲੀ ਟੂੰਡੀਆ ਕਥਨਾ ਕੜੜਾ ਸਾਰ ਕਰ ਮਿਲੇ ਤਾਂ ਭਾਈਆ ਔਰ ਹੁਕਮਤ ਹੁਕਮ ਖੁਆਰ ਪੌੜੀ ਨਦ ਕਰੇ ਜੇ ਆਪਣੀ ਦਾ ਨਦੀ ਸਤਿਗੁਰੂ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰੂ ਜੇ ਵੜਦਾ ਤੱਕ ਉਹ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗੁਆਇਆ ਜਿਨ ਸੱਚੋ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਭ ਜੰਜਾਲ ਨਾਨਕ ਮੂਸੇ ਗਿਆਨ ਵੀ ਉਨੀ ਕਹਿ ਗਿਆ ਜਮਕਾਲ ਮਹੱਲਾ ਪਹਿਲਾ ਵਾਇਣ ਚੇਲੇ ਨੱਚਣ ਗੁਰ ਪੈਰ ਲਾਇਨ ਫੇਰਨ ਸਿਰ ਉੱਡ ਉਡਰਾਵਾਂ ਝੱਟੇ ਪਾਏ ਵੇਖਿਆ ਲੋਕ ਅਸੇ ਕਰ ਜਾਏ ਰੋਟੀਆਂ ਕਰਨ ਪੂਰੇ ਤਾਲਾ ਪਿਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਪਮ ਨਿਰੰਕਾਰ ਸੱਚ ਨਾਮ ਜਾ ਕਗੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰੰਜਨਾ ਮਨਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹ ਪੰਖੀ ਪਾਉਂਦੀਆਂ ਲੈਣ ਸਾਹ ਸੂਏ ਚੜ ਪੋਈਏ ਜੰਤ ਨਾਨਕ ਪਾਉਂਦਿਆਂ ਗੰਤ ਨੰਤ ਬੰਧਨ ਬੰਦ ਪਵਾਏ ਸੋਏ ਪੈ ਕੇ ਨੱਚ ਸਭ ਕੋਈ ਨੱਚ ਨੱਚਾ ਸੇ ਚਲੇ ਸਿਰ ਹੋਏ ਉੱਡ ਮਜਾਈ ਸੀ ਉਦਨਾ ਹੋਏ ਨੱਚਣ ਕੁਦਰ ਮਨ ਕਿਆ ਚਾਹ ਉਹਨਾਂ ਗਿਨ ਮਨ ਭਾਓ ਤਿਨਾ ਮਨ ਭਾਓ ਪੌੜੀ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ ਪੌੜੀ ਨਾਮ ਤਰਾਂ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਏ ਜੀਵ ਪਿੰਡ ਸਭ ਤਿਸ ਦਾ ਦੇ ਖਾਜੇ ਅਗਵਾਈਏ ਜੇ ਲੋੜ ਚੰਗਾ ਆਪਣਾ ਕਰਪੁਣੀ ਸੁਧਾਈ ਹੈ ਜੇ ਜੁਰਮਾਨਾ ਪਰਾ ਰਹਿ ਜਰਵੇਸ਼ ਕਰਿੰਦੀ ਆਈ ਹੈ ਕੁਰੈਨਾ ਭਰੀ ਹੈ ਪਾਈ ਹੈ ਸਲੋਕ ਮਹਲਾ ਪਹਿਲਾ ਮੁਸਲਮਾਨਾਂ ਸਿਰਫ ਸਰੀਤ ਪੜ ਪੜ ਕਰੇ ਵੀ ਚਾਰ ਬੰਦੇ ਸੇ ਜੇ ਭਾਵੀ ਸ਼ਬੰਧੀ ਵੇਖਣ ਕੋ ਦੀ ਦਾਰ ਹਿੰਦੂ ਸਲਾਹੀ ਸਲਾਮ ਦਰਸ਼ਨ ਰੂਪਾ ਪਾਰ ਤੀਰਥਨਾ ਮਹਿਰ ਚਾ ਪੂਜਾ ਕਰਵਾਸ ਬੈਕਾ ਜੋਗੀ ਸੁਮਤਿਆ ਹੁਣ ਜਿਸਦੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨੇ ਕਾਇਆ ਕਾਇਆ ਕਾਰ ਸਤੀਆ ਮਨ ਸੰਤੋਖ ਬਜਾ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਯਾਰਾਂ ਅਤੇ ਕੁੜਿਆਰਾਂ ਖਰਾਬਾਂ ਮੇ ਕਾਰ ਗੁੰਦਾ ਖਾਏ ਚਲਿਆ ਤਾਂ ਉਹਦਾ ਭਿਖਾਈ ਕਾਰ ਜਲ ਤਲ ਜੀਆਂ ਪੂਰੀਆਂ ਲੋਹਾਂ ਆਕਾਰਾਂ ਆਕਾਰ ਉਹ ਜਿਹਾ ਕੇ ਸਤੂਣ ਜਾਣੇ ਤਿੰਨਾਂ ਵੀ ਤੇਰੀ ਸਾਰ ਨਾਨਕ ਭਗਤਾਂ ਭੁਖ ਸਲਾਨ ਸੱਚ ਨਾਮ ਅਧਾਰ ਸਦਾਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਤਸ਼ਾਹ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਖੜ ਪਾਂਡੇ ਟੰਗੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਇਆ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀ ਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਏ ਉਹ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾ ਸੁਣਾਇਆ ਸਤਿਗੁਰੂ ਮਿਲਿਆ ਸਦਾ ਮੁਕਤਿਆ ਜਿਨੀ ਵਿੱਚ ਮੋਹ ਚੁਕਾਇਆ ਉੱਤਮੇ ਵਿਚਾਰ ਸੱਚੇ ਸਿਉਂ ਚਿੱਤ ਲਾਇਆ ਜਗ ਜੀਵਨ ਦਾ ਤਬਾ ਸਲੋਕ ਮਹੱਲਾ ਪਹਿਲਾ ਆਮ ਚ ਆਇਆ ਆਮ ਚ ਗਿਆ ਆਮ ਚ ਮੈਂ ਆਮ ਚ ਮੂਹ ਆਮ ਦਿੱਤਾ ਆਮ ਚ ਲਾਇਆ ਆਮ ਚ ਖੱਟਿਆ ਆਮ ਚ ਗਿਆ ਆਮ ਸਟਿਆਰ ਕੁੜੇ ਆਰ ਆਮ ਚ ਬਾਬਨ ਵਿਚਾਰ ਆਉਂ ਨਰਕ ਸੁਰਗ ਅਵਤਾਰ ਆਉਂ ਚ ਸਹਿ ਆਮ ਚ ਰੋਵੇ ਆਮ ਚ ਭਰੀ ਆਮ ਧੋਵੇ ਆਉਂ ਜਾਤੀ ਜਨ ਸਿਖੋਵੇ ਆਮ ਚ ਮੂਰਖ ਆਮ ਸਿਆਣਾ ਮੁਕਤ ਮੁਕਤੀ ਸਾਰਨ ਜਾਣਾ ਆਮ ਚ ਮਾਇਆ ਆਮ ਵਿਛਾਇਆ ਆਮੇ ਕਰ ਕਜਨ ਤੋਂ ਪਾਇਆ ਹਉ ਮੈਂ ਬੂਜਾ ਤਾਂ ਅੰਦਰ ਸੂਜਾ ਗਿਆਨ ਵਿਹੂਣਾ ਕਦ ਕਦ ਲੂਜਾ ਨਾਨਕ ਕਮੀ ਲਿਖੀਆ ਲੇਖ ਜੇ ਅਵੇਖ ਤੇ ਅਵੇਖ ਮਾਲਾ ਦੂਜਾ ਮੈਂ ਜਾਤਾ ਉਹ ਮੈਂ ਕਰਮ ਕਮਾਇਆ ਮੈਂ ਬੰਦਨਾ ਫਿਰ ਫਿਰ ਜੋ ਨੀ ਪਾਹੇ ਹਮੇ ਕਿਤੋਂ ਪਜਾ ਕਿਸ ਮੈਂ ਜਾਏ ਉਹ ਮੈਂ ਉਹ ਮੈਂ ਪੈ ਕਿਰਤ ਫਿਰ ਆਏ ਹਉ ਮੈਂ ਦੀਰਘ ਰੋਗ ਹੈ ਦਾਰੂ ਭੀ ਸਮਾਹੇ ਕਿਰਪਾ ਕਰੇ ਜੇ ਆਪਣੀ ਦਾ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਇਹ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋ ਕਹੀ ਸੱਚੋ ਸੱਚ ਧਿਆਇਆ ਉਹ ਨਹੀਂ ਮੰਦੇ ਪੈਰ ਨਾ ਰੱਖਿਓ ਕਰ ਸਕੇ ਧਰਮ ਕਮਾਇਆ ਦੁਨੀਆਂ ਤੋੜੇ ਬੰਦਨਾਂ ਨੇ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲੰਤ ਦੇ ਵਿੱਚ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਸਲੋਕ ਮਹਲਾ ਪਹਿਲਾ ਪੁਰਕਾ ਬਿਰਕਾ ਤੀਰਥਾਂ ਦਟਾਮੇਗਾ ਖੇਤਾਂ ਦੀ ਪਾਲੋਵਾਂ ਮੰਡਲਾਂ ਖੰਡਾਂ ਵਰਭੰਡਾਂ ਅੰਡਾ ਜੇ ਰਾਣੀ ਸਿਹਤ ਜਹਾਂ ਸੋਮਤ ਜਾਣੇ ਨਾਨਕਾਂ ਸਰਾਂ ਮੇਰਾ ਜਨਤਾਂ ਨਾਨਕ ਜਨ ਤੋਂ ਪਾਏਗਾ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾ ਜਿਨ ਕਰਤੇ ਕਰਨਾ ਕੀਆ ਜਨਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਅਤੇ ਸੁਆਰੀ ਸਵਸਥ ਦੀ ਬਾਣੀ ਭਾਗ ਨਾਲ ਸੱਚੇ ਨਾਮ ਬਿਨ ਕਿਆ ਟਿਕਿਆ ਗਿਆ ਤੱਕ ਮਹਲਾ ਪਹਿਲਾ ਲੱਖ ਨੇ ਕੀਆਂ ਚੰਗਿਆਈਆਂ ਲੱਖ ਪੁਣਾ ਪ੍ਰਮਾਣ ਲੱਖ ਤੱਕ ਉੱਪਰ ਤੀਰਥਾਂ ਸਹਿਯੋਗ ਬੇਬਾਨ ਲੱਖ ਸੂਰਤਨ ਸੰਗਰਾਮ ਰਣ ਮਸ਼ਟੈ ਪ੍ਰਾਣ ਲੱਖ ਸੁਰੀ ਦਾ ਗਿਆਨ ਦੈਨ ਬੜੀਆ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾ ਨਾਨਕ ਮਤੀ ਮਿੱਤੇ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਬੇਕ ਨੂੰ ਸੱਚੂ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲਿਆ ਸੱਚ ਤਾਂ ਤੈਨੂੰ ਸੱਚ ਗੁਮਾਇਆ ਸਤਿਗੁਰ ਮਿਲਿਆ ਸੱਚ ਬਾਜ ਨਿਕਲਦਾ ਸੱਚ ਵਸਾਇਆ ਮੂਰਖ ਸੱਚ ਜਾਣਨੀ ਮਨਮੁਖੀ ਜਨਮ ਕੋ ਆਇਆ ਵਿੱਚ ਦੁਨੀਆਂ ਕਾਹੇ ਆਇਆ ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਲਦੀ ਹੈ ਪੜ ਪੜ ਭਰੀ ਹੈ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀਏ ਜਿੱਤੇ ਵਰਸ ਵਰਸ ਪੜੀ ਜਿੱਤੇ ਮਾਸ ਪੜੀ ਜਿੱਤੀ ਯਾਰ ਜਾ ਪੜੀ ਜਿੱਤੇ ਸਾਸ ਨਾਨਕ ਲਿਖਿਆ ਗੱਲ ਹੋਰ ਮੈਂ ਚੱਕਣਾ ਚਾਹਿਆ ਮਹਲਾ ਪਹਿਲਾ ਲਿਖ ਪੜਿਆ ਤੇ ਤਗੜੇ ਬੋ ਤੀਰਥ ਭਵਿਆ ਤੇ ਤਲੋ ਵੈ ਉਹ ਭੇਕੀ ਹੈ ਦੇ ਦੁਖਦੀ ਹੈ ਸੋਵੇ ਜੀ ਆਪਣਾ ਕੀ ਆ ਆਨਣਾ ਖਾਇਆ ਸਾਧ ਗੁਆਇਆ ਬੋਧਕ ਪਾਇਆ ਦੂਜਾ ਪਾਇਆ ਬਸਤਰ ਨ ਪੈ ਰਹੇ ਹਨ ਸਕੈਰੇ ਮੁੰਡ ਵੇ ਗੂਤਾ ਆ ਕੇ ਜਾ ਕੇ ਗੁਰਮਿਣ ਸੂਤਾ ਪਾ ਗੋ ਪਿਤਾਣਾ ਆਪਣਾ ਗਿਆ ਕੰਮਾਂ ਨਾਲ ਮਲਖਾਈ ਸਰਸ਼ਾਈ ਪਾਈ ਮੂਰਖਾਂ ਦੇ ਪਤ ਗੁਆਈ ਬਿੰਨਾ ਮੈਂ ਕਿਸਤਾਨ ਪਾਈ ਰਹੇ ਬਾਣੀ ਮਣੀ ਮਸਾਣੀਆਂ ਦਰ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੋ ਸੁਖ ਪਾਇਆ ਕਰਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਨ ਦੇ ਸਤਿਆ ਨੇ ਕੇਵਲ ਮੈਂ ਸ਼ਬਦ ਜਲਾਏ ਪੌੜੀ ਭਗਤ ਰੇ ਮਨ ਭਾਉਂਦੇ ਦਰ ਸੁਣ ਗੀਤ ਗਾਉਂਦੇ ਨਾਨਕ ਕਰਮਾ ਬਾਰੇ ਦਾ ਢੋਣਾ ਲੈਣੀ ਧਾਮਦੇ ਕੇ ਮੂਲ ਨਾ ਪੁੱਜਣਾ ਆਪਣਾ ਨਹਾਉਂਦਾ ਬਣਾਉਂਦੇ ਹੋ ਤੁਹਾਡੀ ਕਰਨੀ ਤੁਮ ਜਾ ਸਧਾਈਂਦੇ ਤਿੰਨ ਮੰਗਾਂ 'ਚ ਤੁਝੇ ਧਿਆਈ ਸਲੋਕ ਮਹਿਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਲ ਕੂੜ ਮਾੜੀ ਕੂੜ ਬੈਸਨ ਹਾਰ ਕੂੜ ਸੋਨੇ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇ ਕੂੜ ਅੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖਾ ਭੇ ਕਾਰ ਕੂੜ ਕੂੜੇ ਨੇ ਲੱਗਿਆ ਵਿਸਰਿਆ ਕਰਤਾਰ ਕਿਸ ਨਾਲ ਕੀਚਾ ਦੋਸਤੀ ਸਭ ਜਗ ਚਲਣ ਹਾਰ ਕੂੜ ਮਿੱਠਾ ਕੂੜ ਮਾਖ ਕੂੜ ਡੋਬੇ ਭੂ ਨਾਨਕ ਵਿਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹਿਲਾ ਪਹਿਲਾ ਸਚਤਾ ਪ੍ਰਜਾਣੀ ਜਰ ਦੇ ਸਚਾਈ ਕੂੜ ਗੀ ਮਿਲ ਤੁਰੇ ਦਿਨ ਕਰੇ ਅੱਛਾ ਤੋਈ ਸਚਤਾ ਪ੍ਰਜਾਣੀ ਸਚ ਧਰੇ ਪਿਆਰ ਨਾਉ ਸੁਨ ਮਾਰਿਆ ਸੀ ਤਾਂ ਪਾਏ ਮੁਖ ਦੁਆਰ ਸਚਤਾ ਪ੍ਰਜਾਣੀ ਜੁਗ ਜਾਣ ਜੀਓ ਤਦ ਕਾਇ ਸਦ ਕਵੀ ਦੇ ਕਰਤਾ ਬੀਓ ਸਚਤਾ ਪ੍ਰਜਾਣੀ ਸਿੱਖ ਸਚੀ ਲੇ ਦਇਆ ਜਾਣੇ ਜੀ ਕੀ ਇਸ਼ਪੁਨਦਾਨ ਕਰੇ ਸਚਤਾ ਪ੍ਰਜਾਣੀ ਜਾਂ ਤਮਤੀਤ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿਰਾ ਕਰੇ ਨਿਵਾਸ ਸਤਸਾ ਬਣਾਓ ਦਾਰੂ ਪਾਪ ਕੱਢੇ ਤੋਏ ਨਾਨਕ ਵਿਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ
1: ਕੂੜਾ ਲਾਲ ਛੱਡੀ ਆ ਲੱਖ 'ਤੇ ਆਈ ਹੈ ਫਲ 'ਤੇ ਉਹ ਪਾਈ ਹੈ ਜੇ ਵੇਹੀ ਕਾਰ ਕਮ

ਹੈ ਵਿੱਚ ਖੁੰਭ ਚੜਾਈ ਹੈ ਸਰਮ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ ਲਭ ਪਾਪ ਦੁਇ ਰਾਜਾ ਮਹਿਤਾ ਕੂੜ ਹੁਆ ਸਿਕਦਾਰ ਕਾਮ ਨੇਬ ਸਦ ਪੁਛੀਐ ਬਹਿ ਬਹਿ ਕਰੇ ਬੀਚ

ਤੋਂ ਲਿਆ ਜਾਪੈ ਮਹੱਲਾ ਪਹਿਲਾ। ਵਧੀ ਸੋ ਵਚਗ ਨਾਨਕਾ ਸੱਚਾ ਵੇਖੈ ਸੋਏ, ਸਭਨੇ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ।

ਤਾਂ ਕਹਿ ਵਸ ਕਿਛੁ ਨਾਹੀ ਤਦੁ ਵੇਖੀ ਜਗਤ ਉਪਾਇਆ ਇਕਣਾ ਨੂੰ ਤੂੰ ਮੇਲ ਲੈ ਹੈ ਅਕਾਪੇ ਤੂੰ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ। ਸਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਹਿਆ ਜਾਂ ਸੁਖ ਤਾਪ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੂੰ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸ।

ਆਤਮਾ ਬਾਹ ਦੇਵਸੈ ਜੇ ਕੋ ਜਾਣੈ ਭੇਹੋ ਨਾਨਕ ਤਾਂ ਕਾ ਦਾਸ ਹੈ ਸੋਇ ਨਿਰੰਜਨ ਦੇਵ ਮਹਲਾ ਪਹਿਲਾ ਕੁੰਭੇ ਬੱਧਾ ਜਲ ਰਹੈ ਜਲ ਬਿਨ ਕੁੰਭ ਨ ਹੋਏ ਗਿਆਨ ਕਾ ਬੱਧਾ ਮਨ ਰਹੈ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਹਿਗਾਰ ਤਾਂ ਉਮੀ ਸਾਧਨਾ ਮਾਰੀਐ ਜਿਹਾ ਘਾਲੇ ਕਾਲਣਾ ਤੇ ਉਹ ਨਾਮ

ਮਾਰੀਐ ਮੋਹਿ ਚੱਲੈ ਸੋ ਅੱਗੇ ਮਾਰੀਐ। ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੇ ਤਾਏ, ਸਤ ਜੁਗ ਰਸੰਤੋਖ ਕਾ

ਨਾਨਕ ਤੋ ਮੁਖ ਅੰਤਰ ਪਾਹੇ ਜੁਜ ਮੈਂ ਜੋਰ ਛਲੀ ਚੰਦਰਾਵਲੋ ਕਾਣ ਕ੍ਰਿਸ਼ਨ ਜਾਦਨ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇੜ ਅਥਰ ਬਣ ਹੁਆ ਨਾਉ ਕਦਾਈ ਅਲੋ ਪਿਆ ਨੀਲ ਬਸਤਰ ਲੇ ਕੱਪੜੇ ਪੈਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਉ ਭਗਤ ਕਰ ਨੀਸ ਦਾਏ ਤੋ ਨਾਨਕ ਮੁਖ ਅੰਤਰ ਪਾਏ ਬੋੜੀ ਸਤਿਗੁਰ ਵਿਟੋ ਵਾਰਿਆ ਰਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਿਨ ਦੀ ਆਇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ

ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੇ ਨ ਕੋਈ ਧਰ ਤਰਾਜੂ ਤੋਲੀਐ ਨਿਵੇ ਸੁਗੌਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਐ ਕਿਆ ਥੀਏ ਜਰ ਦੈ ਕੁਸਦੇ ਜਾਹੇ ਮਹਲਾ ਪਹਿਲਾ ਪਾਠ ਪੁਸਤਕ ਸੰਧਿਆ ਬਾਦੰ ਸਿਲ ਪੁਰਸ ਬਗਲ ਸਮਾਧੰ ਮੁੱਖ ਝੂਠ ਬਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਤਿਆਵੈ ਵਿਣ ਸਤਿਗੁਰ ਵਾਟਿਣ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਵਦੇ ਰਹਿ ਭੀੜੇ ਅੱਗੇ ਜਾਵਣਾ ਨੰਗਾ ਦੁਰ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹੋ ਜਿਨਉ ਜੀ ਕਾ ਹਈ ਤਾਂ ਭਾਂਡੇ ਘੱਤ ਨਾ ਏ ਟੁੱਟੈ ਨਾ ਮਲ ਲੱਗੈ ਨਾ ਏ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁਲਾ ਅਣਾਇਆ ਬੈ ਚੌਕੇ ਪਾਇਆ ਸਿੱਖਾ ਕੰਨ ਚੜ੍ਹਾਈਆਂ ਗੁਰੂ ਬ੍ਰਾਹਮਣ ਥਿਆ ਹੋ ਮੂਵਾ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ।

ਤੱਕ ਕਪਾਹੋ ਖੱਤੀਐ ਬਾਪਣ ਵੱਟੇ ਆਏ, ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ। ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ, ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ। ਨਾਏ ਮੰਨਿਐ ਪਤ ਉਪਜੈ ਸਲਾਹੀ ਸਰ ਸੂਤ, ਦਰਗਹਿ ਅੰਦਰ ਪਾਈਐ ਤੱਗ ਨਾ ਟੂਟ ਸਬੂਤ ਮਹੱਲਾ ਪਹਿਲਾ।

ਮਾਣਕ ਕੂੜ ਰਹਿਆ ਭਰ ਪੂਰਾ, ਮੱਥੇ ਟਿੱਕਾ ਤੇੜ ਧੋਤੀ ਕਾ ਖਾਏ, ਹੱਥ ਛੁਰੀ ਜਗਤ ਕਸਾਏ, ਨੀਲ ਵਸਤਰ ਪਹਿਰ ਹੋਵੇ ਪਰਮਾਣ, ਮਲੇਸ਼ ਧਾਨ ਲੈ ਪੂਜੇ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ।

ਦੁਲੀ ਭਰੇ ਨੈ ਗਉ ਨਾਨਕ ਸਾਹਿਬ ਧਿਆਈਐ ਸੁਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ ਵਿਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੈ ਸਿਰ ਧੰਦੇ ਲਾਇੰਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਹੁ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸ ਜਾਣੀ ਹੈ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੀ ਦੇ ਮਹੱਲਾ।

ਵਿਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਰ ਸਵਾਰੀਐ। ਸਲੋਕ ਮਹੱਲਾ ਪਹਿਲਾ। ਏਕ ਨਹੀਂ ਆਸ ਕੀ ਦੂਜੇ ਲੱਗੈ ਜਾਏ, ਨਾਨਕ ਆਸ ਕਾਂਡੀਐ ਸਾਦੀ ਰਹਿ ਸਮਾਏ। ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ, ਆਸ ਕੀ ਨਾ ਕੀਐ ਜੇ ਲੇਖੈ ਵਰਤੈ ਸੋਏ ਮਹੱਲਾ।

ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀ ਹੈ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਮਨ ਦਾ ਮੂਲ ਨਾ ਕੀਚੈ ਦੇ ਲੰਮੀ ਨਦਰ ਨਿਹਾਲੀ ਹੈ, ਜੋ ਸਾਹਿਬ ਨਾਲ ਨਾ ਹਾਰੀ ਹੈ ਤੇ ਵਿਹਾ ਪਾਸਾ ਢਾਲੀ ਹੈ, ਕਿਛ ਲਾਹੇ ਉੱਪਰ ਘਾਲੀ ਹੈ। ਸਲੋਕ ਮਹੱਲਾ ਦੂਜਾ। ਚਾਕਰ ਲੱਗੈ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਘਨੇਰੀਆਂ।

ਸਭ ਕੁਛ ਆਪੇ ਆਪ ਪੌੜੀ, ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ।

ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ ਆਸਾ ਸ਼੍ਰੀ ਕਬੀਰ ਜੀਓ ਗੁਰਚਰਨ ਲਾਗ ਹਮ ਬਿਨਵਤਾ

ਪਰਸ ਕਹਾਵੇ ਸਦਾ ਸਦਾ ਫਿਰੇ ਬਮਾਨੀ ਸਗਲ ਕੁਟੰਬ ਡੁਬਾਵੇ ਜਿਤ ਕੋ ਲਾਇਆ ਤਿਤਿ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜਿਤ ਸਤਿਗੁਰ ਭੇਟੈ ਪੁਨ ਰਪ ਜਨਮ ਨ ਆਵੈ ਆਸਾ ਬਾਪ ਦਿਲਾਸਾ ਮੇਰੋ ਕੀਨਾ ਸੇ ਸੁਖਾਲੀ ਮੁਖੇ ਅਮਰ

ਸੰਗ ਚੁਕਾਇਆ ਪੰਚ ਮਾਰ ਪਾਵਾ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵੱਡ ਗੁਸਾਈਂ ਤਿਸ ਪਿਤਾ ਪੈ ਹੋ ਕਿਉਂ ਕਰ ਜਾਈ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਪਾਇਆ ਹਾਂ ਪੂਤ ਤੇਰਾ ਤੂੰ ਬਾਪ ਮੇਰਾ ਇੱਕ ਠਾਹਰ ਦੁਹਾਂ ਬਸੇਰਾ ਕਹੋ ਕਬੀਰ ਜਨ ਇੱਕੋ ਬੂਝਿਆ ਗੁਰਪ੍ਰਸਾਦ ਮੈਂ ਸਭ ਕੇ ਸੂਝਿਆ ਆਸਾ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਪੱਤਰ

ਸਗਲ ਮਾਹੇ ਨਿਕਟੀ ਕਾ ਵਾਸਾ ਸਗਲ ਮਾਰ ਔਹੇਰੀ ਸਗਲਿਆਂ ਕੀ ਹਾਂ ਬਹਿਣ ਭਾਣਜੀ ਜਿਨੇ ਬਰੀ ਤੇ ਸਚੇਰੀ ਹਮਰੋ ਭਰਤਾ ਬਡੋ ਬਬੇਕੀ ਆਪੇ ਸੰਤ ਕਹਾਵੈ ਉਹ ਹਮਾਰੇ ਮਾਥੇ ਕਾਇਮ ਔਰ ਹਮਰੇ ਨਿਕਟ ਨਾ ਆਵੈ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ ਕਉ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭਰਮਣਾ ਲੁੰਜਤ ਮੁੰਜਤ ਮੋਣ ਜਟਾ ਧਰ ਅੰਤ ਤੋ

ਕਿਨੇ ਬੂਜਨ ਹਾਰੇ ਖਾਏ ਰਹਾਉ ਬੈਠ ਸਿੰਘ ਕਰ ਪਾਨ ਲਗਾਵੇ ਕੀਸ ਗਲੋਰੇ ਲਿਆਵੇ ਘਰ ਘਰ ਮੁਸਰੀ ਮੰਗਲ ਗਾਵੇ ਕਛੂਆ ਸੰਖ ਬਜਾਵੇ ਹੰਸ ਕੋ ਭੂਤ ਬਿਆਹਣ ਚੱਲਿਆ ਸੁਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ ਬਿਧੀ ਸੱਸੈ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋ।

ਮਿਰਗਾਣੇ ਗੁਰ ਕੈ ਮਾਰਗ ਚਾਲੈ ਦਇਆ ਫਹੁਰੇ ਕਾਇਆ ਕਰ ਧੂਏ ਦ੍ਰਿਸ਼ਟ ਕੀ ਅਗਨ ਜਲਾਵੈ ਤਿਸ ਕਾ ਭਉ ਲੈ ਹਿਰਦੰਤਰ ਚਉਂ ਜੁਗ ਤਾੜੀ ਲਾਵੈ ਸਭ ਜੁਗਤਨ ਰਾਮ ਨਾਮ ਹੈ ਜਿਸ ਕਾ ਪਿੰਡ ਪੁਰਾਣਾ ਕਹੋ ਕਬੀਰ ਜੇ ਕਿਰਪਾ ਧਾਰੇ ਦੇ ਸੱਚਾ ਨਿਸ਼ਾਨਾ ਆਸਾ ਹਿੰਦੂ ਤੁਰਕ ਕਹਾਂ ਤੇ ਆਏ ਕਿਨ ਇਹ ਰਾਹ ਚਲਾਈ ਦਿਲ ਮੈਂ ਸੋਚ ਵਿਚਾਰ ਕਵਾਂ ਦੇ ਭਿਸ ਦੋਜਕ ਕਿਨ ਪਾਈ ਕਾਜੀ ਤੈ ਕਵਣਕ ਤੇ ਬਖਾਨੇ ਪੜ੍ਹਤ ਗੁਣਤ ਐਸੇ ਸਭ ਮਾਰੇ ਕਿਨੂੰ ਖਬਰ ਨਾ ਜਾਣੀ ਰਹਾਉ ਸਖਤ ਸੁਨੇਹ ਵਰ ਸੁਣਤ ਕਰੀਐ ਮੈਂ ਨਾ ਬਦੂਗਾ ਭਾਈ ਜਹੁ ਰੇ ਖੁਦਾਏ ਮੋਹਿ ਤੁਰਕ ਕਰੇਗਾ ਆਪਣਾ ਹੀ ਕਟ ਜਾਈ ਸੁਣਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅੱਧ ਸ੍ਰੀ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀ ਹੈ ਛਾੜਕ ਤੇ ਰਾਮ ਭੱਜ ਬੋਰੇ ਜ਼ੁਲਮ ਕਰਤ ਹੈ ਭਾਰੀ ਕਬੀਰੇ ਪਕੜੀ ਟੇਕ ਰਾਮ ਕੀ ਤੁਰਕ ਰਹਿ ਪਚਹਾਰੀ ਆਸਾ ਜਬ ਲੱਗ ਤੇਲ ਦੀਵੈ ਮੁਖਬਾਤੀ ਤਬ ਸੂਝੇ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਰੇ ਬੋਰੇ ਤੋਂ ਇਹ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾਓ ਕਾਕੀ ਮਾਤ ਪਿਤਾ ਕਹੋ ਕਾਕੋ ਕਵਣ ਪੁਰਖੀ ਜੋਈ ਘੱਟ ਫੂਟੇ ਕੋ ਬਾਤ ਨਾ ਪੁੱਛੇ ਕੱਢ ਹੋਈ ਦੇਵਰੀ ਬੈਠੀ ਮਾਤਾ ਰੋਵੇ ਖੱਟੀਆਂ ਲੈ ਗਏ ਭਾਈ ਲੱਟ ਛਿਟਕਾਏ ਤ੍ਰਿਆ ਰੋਵੇ ਹੰਸ ਆ ਕੇ ਲਾ ਜਾਏ ਕਹਿਟ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕਹਿਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਕਹਿਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕਹਿਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੋ ਤੁਕੇ ਵਾਹਿਗੁਰੂ ਜੀ ਕਾ ਖਾਲਸਾ

ਨਾਮ ਪਰਸ ਜਿਨ ਪਾਇਆ ਸਤਿ ਪ੍ਰਗਟਿਓ ਰਵ ਲੋਏ ਦਰਸ਼ਨ ਪਰਸਿਆ ਗੁਰੂ ਕੈ ਅੱਠ ਸੱਠ ਮੱਜਨ ਹੋਏ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਣ ਦਰਸ਼ਨ ਪਰਸਿਆ ਗੁਰੂ ਕੈ ਸੱਤ ਜਨਮ ਪਰਵਾਣ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜੇਹ ਬਿਦ ਜਲ ਕੋ ਮੀਨ ਬਿਖਿਅਨ ਸਿਉ ਕਾਹੇ ਰਚਿਓ ਨਿਮਕ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੈ ਨਾ ਜਮ ਕੀ ਫਾਸ ਤਰਨਾ ਪਿਓਏ ਉਹੀ ਗਿਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਬਿਰਧ ਪਿਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਵਸਤ ਤੁਮ ਸਾਥ ਤਨ ਧਨ ਜੇ ਤੋ ਕੋ ਦਿਓ ਤਾ ਸਿਉ ਨੇਹ ਨਾ ਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਰ

ਨਕ ਮੂਰਤ ਚਿੱਤਰ ਜਿਉਂ ਛਾੜਤ ਨਾਹਿਨ ਪੀਤ ਨਰ ਚਾਹਤ ਕਛ ਔਰ ਔਰੈ ਕੀ ਔਰੈ ਪਈ ਚਿਤਵਤ ਰਹੇ ਉੱਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰ ਤਿਹੇ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨਮੇ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹਫਲ ਜਾਤ ਤਿਹੇ ਜਿਉਂ ਕੁੰਚਰ ਇਸਨਾਨ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇਹੀਨ ਕਹੋ ਨਾਨਕ ਇਹ ਬਿਧ ਪਈ ਤਉ ਨਾ ਹਰ ਰਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਫਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਲ ਛੁਟਕਿਓ ਬੰਧਨ ਪਰੇ

ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਪੀਐ, ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨਾਏ ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਨਜਾਰਾ, ਹਰ ਰਾਸ ਮੇਰੀ ਮਨ ਵਨਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦਿਹਾੜੀ, ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬੋੜ ਨਾ ਤ੍ਰਿਸਨਾ ਲਾਗੇ ਆਏ, ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅਨ ਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਮਾ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਮਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨੌ ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਇਹ ਸਾਚਾ ਸੋਇਲਾ ਸੱਚੇ ਕਰ ਗਾਵੋ, ਗਾਵੋ ਤਾਂ ਸੋਇਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ, ਇਹ ਸੱਚ ਸਭ ਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ, ਕਹੇ ਨਾਨਕ ਸੱਚ ਸੋਇਲਾ ਸੱਚੇ ਕਰ ਗਾਵੇ।

ਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਰਿ ਦੁਖੰਤਾ ਸੁਖਰਾਸਤਾ ਕੋ ਵਿਗਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਸਿੰਘ ਪ੍ਰਥਮ ਗੋਤੇ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਕਰਨ ਆਉਣ ਦੇ ਆਵੇ ਤਾਂ ਸਭ ਥਾਂ ਸਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਂ ਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਸਕਿਆ ਦੇਖ ਚਲਾਏ ਤੇਗ ਵਾਹਿ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਪੁੱਤਰ ਕਮਾਈ ਵੱਲ ਧਿਆਨ ਧਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹਿੱਸ ਹਿੱਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਧਰਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਾਂ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵ ਨੂੰ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰੂ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮੰਤਨ ਸੀਤਲੇ ਪੋਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੇ ਚਰਨ ਸਿਵ ਭਾਈ ਮਨਪ੍ਰੀਤ ਸਿੰਘ ਬੀਬੀ ਸ਼ਗਨ ਕੌਰ ਜੀ ਸਤਿਗੁਰ ਸ੍ਰੀ ਪਾਤਸ਼ਾਹ ਉਹਨਾਂ ਦੀ ਸਪੁੱਤਰੀ ਹਰਕੀ ਕੌਰ ਸਾਹਿਬ ਸਤਿਗੁਰ ਸ੍ਰੀ ਪਾਤਸ਼ਾਹ ਪਹਿਲੇ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵੇਖੇ ਵਾਸਤੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਅਤੇ ਬੰਦੀ ਸਿੰਘਾਂ ਦੀ ਸਿਹਤ ਵਾਸਤੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਗੁਰਮੁਖ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਕੀਤੇ ਹੋਏ ਸਹਿਜ ਪਾਠ ਦੇ ਭੋਗ ਆਪ ਜੀ ਦੀ ਹਜ਼ੂਰੀ 'ਚ ਪਾਏ ਗਏ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖਾਂ ਕੋਲ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੁਣ ਗੰਜਾਣ ਜਾਣ ਕੇ ਮਾਫ਼ ਕਰਨ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਗੁਰੂ ਕੁਆਰ ਦੇ ਹਿਰਦੇ ਵਿਖੇ ਸੋਣਾ ਗੁਰੂ ਕੁਆਰ ਦੇ ਸਿਰ ਤੇ ਮਿਹਰ ਪ੍ਰਤ ਰੱਖਣ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਬੱਚੀ ਹਰਕੀਤ ਕੌਰ ਦੇ ਸਿਰ ਤੇ ਮਿਹਰ ਪਤਰ ਦੀਰਘਾਯੂ ਮਾਤਾ ਪਿਤਾ ਦੇ ਅੱਗੇ ਕਰੀ ਬਣਾਉਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮਤਿ ਦੀ ਵਿਦਿਆ ਉੱਤੇ ਦੁਨਿਆਵੀ ਵਿਦਿਆ ਬਖਸ਼ ਕੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਬੱਚੇ ਜਪਜੀ ਕੌਰ ਦੇ ਸਤਿਗੁਰ ਸ੍ਰੀ ਪਾਤਸ਼ਾਹ ਪੜ੍ਹਾਈ ਦੀ ਸਫਲਤਾ ਵਾਸਤੇ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਿਹਤ ਯਾਬੀ ਵਾਸਤੇ ਸਤਿਗੁਰ ਸ੍ਰੀ ਪਾਤਸ਼ਾਹ ਅਰਦਾਸ ਬੇਨਤੀ ਕਰਦੇ ਸਿਰ ਤੇ ਮਿਹਰ ਪਰਤ ਰੱਖਣਾ ਆਪਣੇ ਚਰਣਾ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਾਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਾਈ ਜੇ ਲਾਏ ਰਾਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਈ ਤਾਂ ਇੱਕ ਨ ਚੱਲੈ ਨਾਲ ਇਹ ਸਚਿਆਰਾ ਹੋਈ ਹੈ ਕਬ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੀ ਬੁੱਝੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰਨ ਤਾਰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸੇਵਕ ਸ਼ਰਧਾਲੂ ਪਰਿਵਾਰ, ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ, ਸਮੁੱਚੇ ਪਰਿਵਾਰ ਨੇ ਰਲ ਮਿਲ ਕੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਆਪਣੀ ਬੱਚੀ ਹਰਕੀ ਕੌਰ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਸਤਿਗੁਰੂ ਪਾਤਸ਼ਾਹ ਚਰਨ ਪਰਸ਼ ਨੇ ਪਾਵਨ ਬਾਣੀ ਦੇ ਸਾਹਿਬ ਪਾਠ ਦੇ ਭੋਗ ਸਰਵਣ ਕੀ ਸਲੋਕਾਂ ਦੇ ਭੋਗ ਸਰਵਣ ਜਿਹੜੇ ਭੋਗ ਪਾਏ ਗਏ ਨੇ, ਉਪਰੰਤ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਕੀਰਤਨ ਹਰ ਜਸ ਜਿਹੜੇ ਨੇ, ਆਓ ਰਲ ਮਿਲ ਕੇ ਗਾਇਨ ਸ਼ਬਦ ਸਰਵਣ ਕਰੀਏ ਜੀ। ਹੁਣ ਕੀਰਤਨ ਆਰੰਭ ਹੋਵੇਗਾ, ਆਓ ਰਲ ਮਿਲ ਕੇ ਕੀਰਤਨ ਜਿਹੜਾ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

我

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਜ ਦੇ ਕੇ ਅੰਡਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕੁਮਾਦ ਧਿਆਨ

ਧਰਮ ਹੈ ਤਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜਿਆਂ ਲਹਾਈਆਂ ਚੜਕੀਆਂ ਦੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰੇ ਦੇ ਸੇ ਵੇਲੇ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾ ਨਾ ਨਭਾਈ ਸਮੂਹ ਪ੍ਰਤਨ ਅਤੇ ਵਰਤਮਾਨ ਸ਼ਹੀਦ ਸਿੰਘ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰ ਦਾ ਧਿਆਨ ਤਰਕੇ ਬੋਲ

ਕਿਰਪਾ ਸਦਕਾ ਪਾਤਸ਼ਾਹ ਜੀਓ, ਭਾਈ ਮਨਪ੍ਰੀਤ ਸਿੰਘ ਜੀ, ਭੈਣ ਸਗਨ ਕੌਰ ਜੀ, ਉਹਨਾਂ ਦੀ ਮਹਾਰਾਜ ਜੀਓ, ਇੱਕ ਬੱਚੀ ਹਰਕੀ ਕੌਰ ਦੇ ਪਹਿਲੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਖੁਸ਼ੀ ਮਨਾਉਂਦਿਆਂ ਸਮਾਗਮ ਰੱਖੇ ਗਏ ਪਾਤਸ਼ਾਹ ਜੀਓ। ਸਮਾਗਮਾਂ ਦੇ ਵਿੱਚ ਆਪ ਨੇ ਕਿਰਪਾ ਕੀਤੀ ਮਹਾਰਾਜ ਜੀ, ਸਹਿਜ ਪਾਠ ਦੇ ਭੋਗ ਪਏ ਪਾਤਸ਼ਾਹ ਜੀਓ, ਉਪਰੰਤ ਮਹਾਰਾਜ ਜੀਓ ਕੀਰਤਨ ਮਹਾਰਾਜ ਅਖਾੜੇ, ਆਪ ਦੀ ਕਿਰਪਨਾ ਸੱਜੇ ਪਾਤਸ਼ਾਹ ਜੀਓ, ਆਪ ਦੀ ਅਲਾਹੀ ਬਾਣੀ ਦਾ ਕੀਰਤਨ ਹੋਇਆ ਪਾਤਸ਼ਾਹ ਜੀਓ, ਸੰਗਤ ਨੇ ਰਲ ਮਿਲ ਕੇ ਪਾਤਸ਼ਾਹ ਜੀ ਬੱਚੀ ਨੂੰ ਪਰਿਵਾਰ ਨੂੰ ਗੁਰਬਾਣੀ ਗਾ ਕੇ ਅਸੀਸਾਂ ਬਖਸ਼ੀਆਂ। ਆਪ ਜੀ ਮਿਹਰ ਕਰਨੀ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਗਾਉਂਦਿਆਂ ਗਲਤੀ ਭੁੱਲ ਚੁੱਕ ਮਾਫ਼ ਕਰਨੀ ਪਾਤਸ਼ਾਹ ਜੀ। ਸਮੂਹ ਸੰਗਤ ਵੱਲੋਂ ਮਹਾਰਾਜ ਜੀ ਬੱਚੀ ਹਰਕੀ ਕੌਰ, ਭਾਈ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਦੀ ਦਾਤ ਵਾਸਤੇ ਪਾਤਸ਼ਾਹ ਅਰਦਾਸ ਬੇਨਤੀ ਕਰਦੇ, ਇਸੀ ਤਰ੍ਹਾਂ ਕੌਮ ਪੰਥ ਦੀ ਸੇਵਾ ਹੋਰ ਵੱਧ ਕੇ ਕਰਨ ਦਾ ਬਲ ਬਖਸ਼ਣਾ ਪਾਤਸ਼ਾਹ ਜੀ, ਉਪਾਰ ਪਿਆਰ ਬਖਸ਼ਣਾ ਪਾਤਸ਼ਾਹ ਜੀਓ। ਬੱਚਿਆਂ ਨੂੰ ਵੀ ਮਹਾਰਾਜ ਜੀ ਆਪ ਦੇ ਲੜ ਲਾਉਣਾ ਪਾਤਸ਼ਾਹ ਜੀਓ, ਗੁਰੂ ਘਰ ਦੇ ਅਨੰਦ ਸੇਵਾਦਾਰ ਬਣਾਉਣਾ ਪਾਤਸ਼ਾਹ ਜੀਓ। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤਿ ਅਸੀਸ ਬਖਸ਼ਣੀ ਪਾਤਸ਼ਾਹ ਜੀਓ। ਅਰਦਾਸ ਬੇਨਤੀ ਹੈ ਪਰਿਵਾਰ ਬੁਲੂ ਪਾਤਸ਼ਾਹ ਜੀ ਸਮੂਹ ਸੰਗਤ ਵੱਲੋਂ ਮਹਾਰਾਜ ਜੀਓ ਬੰਦੀ ਸਿੰਘਾਂ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਪਾਤਸ਼ਾਹ ਜੀਓ, ਅਤੇ ਖਾਲਸਾ ਰਾਜ ਦੀ ਸਥਾਪਨਾ ਵਾਸਤੇ ਹਲੀਮੀ ਰਾਜ ਦੇ ਮਹਾਰਾਜ ਸਥਾਪਨਾ ਵਾਸਤੇ ਪਾਤਸ਼ਾਹ ਜੀਓ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਜੀਓ। ਮਿਹਰ ਕਰਨੀ ਦਾਤਾ ਜੀਓ, ਆਪ ਮਹਾਰਾਜ ਜੀਓ ਹੁਕਮਨਾਮੇ ਬਖਸ਼ ਕੇ ਬੱਚੀ ਨੂੰ ਪਰਿਵਾਰ ਨੂੰ ਆਈ ਸਾਰੀਆਂ ਸੰਗਤਾਂ ਨੂੰ ਅਸੀਸਾਂ ਬਖਸ਼ਣੋ, ਘੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਏ ਪ੍ਰਵਾਨ ਪ੍ਰਸਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣੀ ਪਾਤਸ਼ਾਹ ਜੀਓ। ਕਿਰਪਾ ਕਰਨੀ ਮਹਾਰਾਜ ਜੀਓ, ਗਲਤੀ ਭੁੱਲ ਚੁੱਕ ਮਾਫ਼ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਾ

ਰਾਜ ਕਰੇਗਾ, ਰਾਜ ਕਰੇਗਾ। ਝੂਲ ਦੇ ਨਿਸ਼ਾਨ ਰਹਿਣ, ਝੂਲ ਦੇ ਨਿਸ਼ਾਨ ਰਹਿਣ, ਸਾਜ ਦੇ ਦੀਵਾਨ ਰਹਿਣ ਗੁਰੂ, ਸਾਜ ਦੇ ਦੀਵਾਨ ਰਹਿਣ।

ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲ ਹੈ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਸੁਖ ਹੋਟਲ ਗੁਰ ਸੇਵੀ ਐਹਨਸ ਸਹਿਜ ਸੁਭਾਅ।

ਛੋਟੇ ਜਾਂਗੇ ਹੁੰਦੇ ਸੀ ਉਦੋਂ ਵੀ ਮੇਰੇ ਕੋਲ ਇੱਕ ਵਾਰੀ ਹੌਲੀਡੇ ਕਰਨ ਆਏ ਸੀ, ਥੋੜ੍ਹੇ ਦਿਨ ਰਹੇ, ਥੋੜ੍ਹੇ ਦਿਨ ਰਹੇ ਸੀਗੇ। ਅਤੇ ਪਰਿਵਾਰ ਇਹਨਾਂ ਦੇ ਪਿਤਾ ਜੀ, ਬਾਬਾ ਜੀ, ਦਾਦੀ ਇਹਨਾਂ ਦੀ, ਅਤੇ ਖਾਸ ਤੌਰ 'ਤੇ ਇਹਨਾਂ ਦੀ ਮਾਤਾ ਜੀ, ਇੱਦਾਂ ਦੇ ਗੁਰਸਿੱਖ ਚਾਹੀਦੇ ਉਦੋਂ ਪੰਥ 'ਚ ਹੋਣੇ, ਫੇਰ ਹੀ ਹਲੀਮੀ ਰਾਜ ਆ ਸਕਦਾ। ਦ੍ਰਿੜਤਾ ਵੀ ਸੀਗੀ। ਅਤੇ ਜਦੋਂ ਇਹਨਾਂ ਦੀ ਬਾਬਾ ਚੜ੍ਹਾਈ ਕਰ ਗਿਆ ਸੀ ਨਾ, ਮਾਤਾ ਕਿ ਰੋਣੇ ਦਿੱਤਾ ਸੀ, ਜਕਾਰੇ ਛੱਡਦੀ ਆਪ ਗਈ ਸੀ। ਮਗਰ ਇੱਦਾਂ ਆਪਣੇ ਬਹੁਤ ਘੱਟ ਹੁੰਦਾ ਨਹੀਂ ਕਈ ਵਾਰੀ ਕਹਿਣਾ ਚਲੋ ਜੀ। ਅਤੇ ਉਹਨਾਂ ਜਿਹੜੀ ਵਿੱਲ ਵੀ ਕੀਤੀ ਸੀ ਉਹ ਵੀ ਬੜੀ ਮੀਡੀਆ 'ਚ ਦੇਖੀ ਹੋਣੀ ਆ, ਵੀ ਇਹਨਾਂ ਨੂੰ ਵੀ ਬੱਚਿਆਂ ਨੇ ਇਹ ਕਿਹਾ ਸੀਗਾ ਵੀ ਜੇ ਤਾਂ ਆਪ ਪਾਠ ਕਰਨਾ ਤਾਂ ਮੇਰਾ ਪਾਠ ਰਖਾਇਓ, ਨਹੀਂ ਮੇਲੇ ਤੁਸੀਂ ਕਿਸੇ ਨੇ ਆਪ ਜੇ ਤਾਂ ਗਿਆਨੀ ਤੋਂ ਕਰਾਉਣਾ ਫਿਰ ਨਹੀਂ ਕਰਾ ਸਕਦੇ। ਅਤੇ ਇੱਦਾਂ ਬਹੁਤ ਘੱਟ ਇਹਨਾਂ ਨੂੰ ਚੰਗੀ ਪ੍ਰੇਰਨਾ ਮਿਲੀ ਇਹਨਾਂ ਦੀ ਮਾਤਾ ਦਾ। ਅਤੇ ਜਿੱਦਾਂ ਸਾਡੀ ਪਰਮਜੀਤ ਆ, ਨਵਜੋਤ ਆ ਨਾ, ਇਹਨਾਂ ਦੀ ਮਾਤਾ ਉਦੋਂ ਵੀ ਜ਼ਿਆਦਾ ਉਹਦੇ ਉੱਚੇ ਸੁੱਚੇ ਖਿਆਲ ਆ, ਪੁਰਾਣੀ ਰੂਹ ਵੀ ਆਈ ਹੋਏਗੀ ਆ। ਅਤੇ ਮੈਨੂੰ ਜੇ ਕੋਈ ਪੁੱਛੇ ਨਾ ਵੀ ਤੁਸੀਂ ਕਿਹੜੀ ਬੀਬੀ ਜੀ ਬਹੁਤ ਸਤਿਕਾਰ ਕਰਦੇ ਹਾਂ, ਤਾਂ ਮੈਂ ਇਹਨਾਂ ਦੀ ਮਾਤਾ ਦਾ ਨਾਂ ਲੈਂਦਾ ਹੁੰਦਾ ਵੀ ਉਹ ਇੰਨੀ ਗੁਰਮੁਖ ਆ, ਇੰਨਾ ਸੋਹਣੇ ਮੈਸੇਜ ਦਿੰਦੀ ਹੈ। ਤਦੇ ਇਹ ਬੱਚੇ ਉਹਨਾਂ ਦੇ ਪਰਿਵਾਰ ਦੇ ਵਿੱਚ ਜੋ ਸੁਭਾਵ ਨਿਭਾ ਰਹੇ ਹੈਗੇ ਆ, ਉਹ ਸਤੂ ਦੀ ਬਖਸ਼ਿਸ਼ ਹੋਈ ਹੈਗੀ ਆ। ਇੱਦਾਂ ਦੀਆਂ ਮਾਤਾਵਾਂ, ਇੱਦਾਂ ਦੀਆਂ ਦਾਦੀ ਵਰਗੀਆਂ, ਉਹਨਾਂ ਦੇ ਬਜ਼ੁਰਗਾਂ ਵਰਗੇ, ਜੇ ਆਪਾਂ ਉਹਨਾਂ ਸੇਧ ਲੈ ਕੇ ਉੱਦਾਂ ਦੇ ਬਣੀਏ ਨਾ, ਤਾਂ ਫਿਰ ਜਿਹੜੇ ਹੈਗੇ ਆ ਸਿੱਖੀ ਵਧਣੀ ਫੁੱਲਣੀ ਮੇਰੇ ਹਿਸਾਬ ਨਾਲ। ਬੰਦਾ ਕਿਸੇ ਨੇ ਰੋਲ ਮਾਡਲ ਦੇਖ ਕੇ ਨਾ ਪੈਂਦਾ, ਮੈਂ ਵੀ ਇੱਦਾਂ ਦਾ ਬਣਨਾ। ਜੇ ਨਹੀਂ ਰੋਲ ਮਾਡਲ ਬਣਾਂਗੇ ਤਾਂ ਫਿਰ ਆਪਾਂ, ਅਤੇ ਫਿਰ ਸਾਰਿਆਂ ਨੇ ਇਹੀ ਕਹਿਣਾ ਵੀ ਜਿੱਦਾਂ ਦੁਨੀਆ ਕਰਦੀ ਆ, ਅਤੇ ਉੱਦਾਂ ਦੀ ਲੋਕਾਂ ਦੀ ਸੋਚ ਬਣ ਜਾਂਦੀ, ਉੱਦਾਂ ਦਾ ਹੀ ਸਾਰੇ ਬੱਚੇ ਸਾਡੇ ਉਹਨਾਂ ਤੋਂ ਹੀ ਫੋਲੋ ਕਰਨ ਲੱਗ ਪੈਂਦੇ। ਅਤੇ ਤਦੇ ਸਮਾਜ ਸਾਡਾ ਜਿਹੜਾ ਜਿੱਦਾਂ ਦਾ ਹੋਣਾ ਚਾਹੀਦਾ ਸੀ ਉੱਦਾਂ ਦਾ ਨਹੀਂ ਬਣ ਸਕਿਆ ਹੈਗਾ। ਨਹੀਂ ਸਾਰੇ ਦੁਨੀਆ ਦੇ ਵਿੱਚ ਸਤਿਕਾਰ ਹੋਣਾ ਚਾਹੀਦਾ ਸੀ ਬਾਹਰਲੇ ਕੰਟਰੀਆਂ 'ਚ ਵੀ, ਹੋਰਾਂ ਜਿਹੜੀ ਧਰਮਾਂ ਨੂੰ ਮੰਨਦੇ ਆ ਕੁਛ ਵੀ ਆ, ਉਹਨਾਂ ਨੂੰ ਵੀ ਸਿੱਖ ਬਣ ਜਾਣਾ ਸੀ, ਪਰ ਅਸੀਂ ਆਪ ਹੀ ਨਹੀਂ ਬਣੇ। ਅਸੀਂ ਪ੍ਰਚਾਰ ਜ਼ਰੂਰ ਕਰਦੇ ਹੈਗੇ ਹਾਂ ਜੀ, ਗੁਰਬਾਣੀ ਆਹ ਕਹਿੰਦੀ ਗਏ, ਇਤਿਹਾਸ ਸਾਡਾ ਆਹ ਕਹਿੰਦਾ ਹੈਗਾ, ਪਰ ਉਹਨਾਂ ਨੂੰ ਫਿਰ ਦੀਦਾ ਨਹੀਂ ਗਾ। ਅਤੇ ਜਦੋਂ ਵੀ ਚਾਹੇ ਪੰਜਾਬ 'ਚ ਆ ਜਾਂ ਇੱਥੇ ਹੈਗੇ ਆ, ਗੰਦੀ ਪੋਲੀਟਿਕਸ ਹੋਈ ਆ, ਬਾਹਰ ਵੀ ਸਾਰੇ ਆਪਾਂ ਨੂੰ ਪਤਾ ਕੀ ਹੋ ਰਿਹਾ ਹੈਗਾ, ਅਸੀਂ ਬੱਚਿਆਂ ਨੂੰ ਰੋਲ ਮਾਡਲ, ਮੈਂ ਵੀ ਉਹਦੇ ਲਈ ਹਾਲ 'ਚ ਗੱਲ ਕੀਤੀ ਸੀ, ਮੈਂ ਵੀ ਕਿਸੇ ਗੁਰਸਿੱਖ ਨੂੰ ਦੇਖ ਕੇ ਹੀ ਸਿੱਖਿਆ ਲਾਇਆ ਸੀ, ਆਨੰਦਕਾਰ ਸੀ ਨਾ ਉਹਦਾ ਸੁਲੱਖਣ ਥਾ ਉਹਨਾਂ ਦਾ। ਅਤੇ ਉਹ ਸਾਡੇ ਭਰਾ ਲੱਗਦੇ ਸੀਗੇ, ਮਾਮੇ ਲੜਕੇ ਸੀਗੇ। ਅਤੇ ਮੈਂ ਉਹ ਜੀਵਨ ਦੇਖ ਕੇ ਆਇਆ ਸੀ ਵੀ ਠੰਡੇ ਪਾਣੀ ਨਹਾਉਂਦਾ, 8 ਘੰਟੇ ਰੋਜ਼ ਸਿਮਰਨ ਕਰਦਾ, ਵਿਆਹ ਸ਼ਾਦੀ ਅੱਧਾ ਘੰਟਾ ਘੰਟਾ ਜਾਣਾ, ਛਕਣਾ ਕੁਛ ਨਹੀਂ ਉੱਥੇ, ਘਰ ਆ ਕੇ ਛਕਣਾ ਹੈਗਾ, ਗੁਰਦੁਆਰੇ ਵੀ ਨਹੀਂ ਛਕਣਾ ਹੈਗਾ ਛੇਤੀ, ਕਿਤੇ ਇੱਥੇ ਮੇਰੇ ਖਿਆਲ ਨਹੀਂ ਲੰਗਰ ਛਕਦਾ ਹੈਗਾ, ਦਿਖਾਵਾ ਨਹੀਂ ਕਦੇ ਕੀਤਾ ਉਹਨੇ ਸਾਰੀ ਉਮਰ। ਗੁਰਦੁਆਰੇ ਕਈ ਵਾਰੀ ਖੰਡ ਪਾਠ ਹੁੰਦੇ, ਸੰਗਤ ਵੱਲ ਹੁੰਦੇ ਆ, ਪਰ ਉਹਨਾਂ ਦੇ ਪਰਿਵਾਰ ਵੱਲੋਂ ਹੁੰਦੇ ਆ ਇਹ। ਹੁਣ ਜਿਸ ਨੂੰ ਕਹਿੰਦਾ ਨਾਂ ਨਹੀਂ ਸਾਡਾ ਕੋਲ ਆਪਾਂ ਸੰਗਤ ਵੱਲੋਂ ਖੰਡ ਪਾਠ ਹੋ ਰਿਹਾ ਜੀ, ਉਹ ਨਹੀਂ ਰੱਖਿਆ ਹੈਗਾ। ਇੱਦਾਂ ਦੇ ਸਾਡਾ ਜੀਵਨ ਹੋਣਾ ਚਾਹੀਦਾ, ਦਿਖਾਵਾ ਬਿਲਕੁਲ ਨਾ ਹੋ, ਚਲ ਸਾਡੀ ਤਾਂ ਮਜਬੂਰੀ ਆ, ਸਾਨੂੰ ਥੋੜ੍ਹਾ ਜਿਹਾ ਚਾਹੁੰਦੇ ਕੋਈ ਨਾ ਕੋਈ ਸੇਧ ਲੈ ਲਿਆ ਕਿਸੇ ਕੋਲ, ਤਾਂ ਅਸੀਂ ਉਹੋ ਜਿਹੀਆਂ ਗੱਲਾਂ ਕਰੀਦੀਆਂ ਕੋਈ ਨਾ ਕੋਈ ਬਈ। ਅਤੇ ਦਸਮਾਨ ਦੀ ਪੂਰਾ ਕਰਨਾ, ਅਤੇ ਮੈਂ ਲੰਬੇ ਚਿਰ ਤੋਂ ਦੇਖਦਾ ਹਾਂ ਜਿਹੜੇ ਵੀ ਕਿਸੇ ਨੂੰ ਲਿਖਿਆ ਵੀ ਲੋੜ ਆ ਪੈਸੇ ਦੀ ਜਾਂ ਗਿਆਨੀਆਂ ਨੂੰ ਤਨਖਾਹ ਥੋੜ੍ਹੀ ਦਿੰਦੇ, ਇੱਦਾਂ ਦੇ ਜੇ 'ਚ ਪੈਸਾ ਉਦੋਂ ਸਗਾਉਣ ਪਾ ਜਾਣਾ। ਮੈਂ ਉਹਨੂੰ 84 ਤੋਂ ਪਹਿਲਾਂ ਤਾਂ ਦੇਖਦਾ ਆ ਰਿਹਾ, ਅਤੇ ਖਾਣ ਲਈ ਵੀ ਉਹਦੇ ਸਟੈਂਡ ਹੁੰਦਾ ਜੀ, ਡਰ ਵੀ ਕੋਈ ਜਥੇ ਦੀ ਗੱਲ ਹੈਗੀ ਆ ਨਾ, ਅਤੇ ਉਹ ਸਿਲੱਖਣ ਸੋਂ ਕਰਕੇ ਹੀ ਆ। ਵੱਡੇ ਗੁਰਦੁਆਰੇ ਤਾਂ ਉਹ 100 ਬੰਦਾ ਸੀਗਾ, ਉਸ ਵੇਲੇ ਫੋਡੇਸ਼ਨ ਵੱਡੀ ਬਣੀ ਸੀ, ਉਹ ਤਾਂ ਕਿਸੇ ਨੂੰ ਕੁਛ ਘਣੇ ਦਿੰਦੇ ਹੁੰਦੇ ਸੀ, ਇਹੀ ਇਕੱਲਾ ਖੜ੍ਹਦਾ ਹੁੰਦਾ ਸੀ, ਬਾਕੀ ਤਾਂ ਪਤਾ ਜਾਂਦੇ ਨੇ, ਤੈਨੂੰ ਪਤਾ ਮੈਂ ਵੀ ਢਿੱਲਾ ਹੀ ਹਾਂ, ਬਾਕੀ ਵੀ ਢਿੱਲੇ, ਚੱਲ ਮੈਂ ਥੋੜ੍ਹਾ ਥੋੜ੍ਹਾ ਹਿੱਸਾ, ਮੈਂ ਤਾਂ ਰਿਹਾ ਉੱਧਰ ਲੰਬਾ ਚਿਰ ਸੇਵਾ 'ਚ ਰਿਹਾ, ਕਮੇਟੀਆਂ ਵੀ ਬਣਾਉਂਦਾ ਰਿਹਾ, ਮੇਰਾ ਵੀ ਥੋੜ੍ਹੀ ਪਿਆਰ ਹੈਗਾ ਸੀ, ਪਰ ਖੜਕੇ ਦਾ ਅਟਕੇ ਲਈ ਇਕੱਲਾ ਉਹੀ ਡਿਊਟੀ ਨਿਭਾਉਂਦਾ ਹੁੰਦਾ ਸੀ। ਅਤੇ ਜਿੱਥੇ ਵੀ ਬੰਦੇ ਨੂੰ ਚਰਚ ਕਰਦੇ, ਉਹਨਾਂ 'ਤੇ ਗੱਭੇ ਜਾ ਖੜ੍ਹ ਜਾਂਦਾ ਹੁੰਦਾ ਸੀ, 20 ਬੰਦੇ ਨਾ ਖਾੜਕੂ ਖੜ੍ਹੇ ਆਪਣੇ ਬੜੇ ਆਪਣੇ ਸਮਝਦੇ ਬਦਮਾਸ ਸਾਹਮਣੇ ਨਾਲ ਗੱਭੇ ਖੜ੍ਹ ਜਾਣਾ ਜਾ ਕੇ, ਅੱਜ ਲੜ ਲਓ ਮੇਰੇ ਨਾਲ। ਇੱਕੋ ਤਾਂ ਇਹ ਮੈਂ ਦੇਖੀ ਨਵੀਂ ਗੱਲ, ਮੈਂ ਤਾਂ ਦੱਸ ਰਿਹਾ ਤੁਹਾਨੂੰ, ਜਿਹੜਾ ਵੀ ਬੰਦਾ ਗੁਰਦੁਆਰੇ ਖਪਾਉਂਦਾ ਹੁੰਦਾ ਸੀ ਨਾ, ਉਹ ਦੂਏ ਦਿਨ ਉਹਦੇ ਸਵੇਰ ਨੂੰ 8 ਵਜੇ ਘਰ ਚਲ ਜਾਂਦਾ ਹੁੰਦਾ ਸੀ, ਵੀ ਇਹਨੇ 8 ਵਜੇ ਕੰਮ 'ਤੇ ਜਾਣਾ ਹੈਗਾ 7:45, ਉੱਥੇ ਫਿਰ ਉਹਨੂੰ ਜਦ ਬਾਹਰ ਨਿਕਲ ਕੇ ਆਪ ਲੜੀ ਆਪੋ ਵਿੱਚ, ਕਹਿੰਦਾ ਗੁਰਦੁਆਰੇ ਤਾਂ ਲੜਦੇ ਸੀਗੇ, ਉੱਥੇ ਬੜੇ ਵਿੱਚ ਬੋਲਦੇ ਸੀ, 25 ਦੀ ਇਕੱਠੇ ਹੋਏ ਸੀ, ਹੁਣ ਤੂੰ ਵੀ ਹੈਗਾ ਆ, ਤੇਰਾ ਪਰਿਵਾਰ ਤੇ ਤੂੰ ਹੈਗਾ, ਮੈਂ ਇਕੱਲਾ ਹੀ ਹਾਂ, ਲੈ ਅੰਦਰੋਂ ਕਿਰਪਾਨ ਕੱਢ ਲਿਆ ਜੇ ਕੁੜਨੀ ਕੱਢ ਲਾ। ਜਿੱਦਾਂ ਤਰੀਕੇ ਨਾਲ ਇੱਦਾਂ ਦੇ ਚਾਹੀਦੇ ਨਾ, ਗੁਰਦੁਆਰੇ ਖੱਪ ਆਉਣੀ ਜੀ, ਉਹਨੇ ਮੈਨੂੰ ਆਹ ਕਹਿਤਾ ਕਹਿਤਾ, ਤੁਸੀਂ ਜੇ ਹੈਗੀ ਹਿੰਮਤ ਤਾਂ ਅਗਲੇ ਘਰ ਜਾ ਕੇ ਸਮਝਾਓ ਉਹਨੂੰ ਵੀ ਭਾਈ ਲੜ ਲਾ, ਹੁਣ ਆਪਾਂ ਨੂੰ ਕੁਛ ਰੋਣਾ ਵੀ ਹੈ ਨਹੀਂ ਇੱਥੇ। ਅਤੇ ਉਹਦਾ ਜੀਵਨ, ਅੱਜ ਭਤੀਜੀ ਦਾ ਵਿਆਹ ਸੀਗਾ, ਅਤੇ ਕੁਛ ਕੁਛ ਰਿਸ਼ਤੇਦਾਰ ਆਏ ਸੀਗੇ,
ਪ੍ਰਭਾਤ ਤਾਂ ਬਹੁਤ ਵੱਡਾ, ਪਰ ਹੁਣ ਘਟਾਈ ਜਾਂਦੇ ਸਾਰੇ ਆਪੋ ਵਿੱਚ ਵੀ ਨਹੀਂ।

ਵੀ ਰਹਿਣ ਦਿਓ, ਇਹਨੂੰ ਵੀ ਰਹਿਣ ਦਿਓ, ਨਹੀਂ ਤਾਂ ਬੰਦਾ ਫਿਰ 2-3 ਹਜ਼ਾਰ ਹੋ ਜਾਣਾ ਹੁੰਦਾ। ਕੋਸ਼ਿਸ਼ ਕਰਦੇ ਸਾਰੇ 2-2.5 ਸੌ ਪਰਿਵਾਰ ਹੀ ਹੋਵੇ। ਅਤੇ ਬਹੁਤ ਸੁਣ ਆਪਾਂ ਰਲ ਕੇ ਬੱਚੇ ਨੂੰ ਦੱਸ ਕੇ ਮੈਂ ਵੀ ਸਹੀ ਤੁਸੀਂ ਮੈਨੂੰ ਸਵੇਰ ਦਾ ਕਿਹਾ ਆ ਬਈ ਥੋੜ੍ਹੇ ਜਿਹੇ ਮਿੰਟ ਬੱਚੀ ਨੂੰ ਪਰਿਵਾਰ ਨੂੰ ਦੇਣਗੇ, ਉੱਦਾਂ ਹੈ ਕਿ ਤਾਂ ਸਤੂ ਦੀ ਬਖਸ਼ੇ ਆ। ਮੇਰੇ ਤਾਂ ਆਪ ਰੋਡ ਮਾਡਲ ਪਰਿਵਾਰ ਆ ਇਹ, ਅਤੇ ਮੈਂ ਕਾਹਨੂੰ ਕਹਿ ਦਿਆਂ ਵੀ, ਅਤੇ ਮੈਂ ਤਾਂ ਆਪ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਲੰਬੇ ਚਿਰ ਤੋਂ 30 ਸਾਲ ਤੋਂ। ਸਤਿਗੁਰੂ ਇਹੋ ਜਿਹੇ ਬੱਚੇ ਸਾਰਿਆਂ ਨੂੰ ਦੇਵੇ। ਥੋੜ੍ਹੇ ਚਿਰ 'ਚ ਹੀ ਬੱਚਿਆਂ ਨੂੰ ਸੋਹਣਾ ਮਾਹੌਲ ਪਰਿਵਾਰ 'ਚ ਮਿਲਿਆ, ਧਾਰਮਿਕ ਵਿੱਦਿਆ ਮਿਲੀ ਆ, ਰੋਲ ਮਾਡਲ ਬਜ਼ੁਰਗ ਮਿਲੇ ਆ, ਅਤੇ ਸਭ ਨੂੰ ਬਖਸ਼ ਵੀ ਕਿੰਨੀ ਕਰਦੀ। ਇੱਕ ਮੈਂ ਕਿਹਾ ਵੱਡਾ ਲੀਡਰ ਬਣ ਗਿਆ, ਕਿੱਥੇ ਵੱਡਾ ਬਣ ਗਿਆ। ਆਪਾਂ ਤਾਂ ਨਹੀਂ ਪ੍ਰਾਪਤੀ ਹੋਣੀ, ਕਿਸੇ ਤੋਂ ਨਹੀਂ ਹੋਣੀ ਇੰਨੀ ਪ੍ਰਾਪਤੀ, ਤਾਂ ਕਿਸੇ ਤੋਂ ਹੋਣੀ ਵੀ ਬੰਦਾ ਬੱਚਿਆਂ ਨੂੰ ਪਾਲਿਆ ਅਤੇ ਇੱਕਦਮ ਹੀ ਕੁਛ ਸਾਲਾਂ ਵਿੱਚ ਹੀ ਉਹ ਦੁਨੀਆਂ ਦੇ ਉੱਤੇ ਉਹਨਾਂ ਦਾ ਕੁਛ ਬੰਦਿਆਂ ਸਿੱਖਾਂ 'ਚ ਨਾਂ ਆ ਜਾਏ। ਸਤਿਗੁਰੂ ਸਾਰੇ ਇਹੋ ਜਿਹੇ ਬੱਚੇ ਸਾਰੇ ਪ੍ਰਾਰਨ ਦੇਵੇ। ਇੱਦਾਂ ਹੀ ਅਸੀਂ ਚਾਹੁੰਦੇ ਛੋਟੀਆਂ ਧੀਰਾਂ ਨੇ ਆ ਵੀ ਜਿਹੜੀਆਂ ਅੱਜ ਪੜ੍ਹਦੇ ਰਹੇ ਸੀਗਾ, ਉਹ ਵੀ ਇੱਦਾਂ ਹੀ ਉਹਨਾਂ ਦਾ ਵੀ ਜੀਵਨ ਹੋਵੇ ਸਤਿਗੁਰੂ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਰੂਪਾਂ ਮੈਨੂੰ ਵਿੱਚ ਪਹਿਲਾਂ ਦੇ ਦਿਓ, ਕਿਤਾਬ ਵਿੱਚ ਪੜ੍ਹਦਾ ਸੀ ਕੋਈ। ਅਜੇ ਧੀਰਾਂ ਨਹੀਂ ਲਿਆਓ, ਕਿਤਾਬਾਂ ਨਾਲ ਦੇਣੀ ਉਹਨਾਂ ਨੂੰ। ਮਾਤਾ ਸਤਿ ਮਾਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਧੰਨਵਾਦ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਬਸ ਸਾਰਿਆਂ ਨੇ ਅਰਦਾਸ ਕਰ ਦਿੱਤੀ ਆ, ਅਰਦਾਸ ਬੇਨਤੀਆਂ ਬੱਚੀ ਹਰ ਕੀ ਕੋਈ ਵਾਸਤੇ ਮਹਾਰਾਜ, ਜਿਸ ਤਰ੍ਹਾਂ ਮਾਤਾ ਪਿਤਾ ਨੂੰ ਪੰਥਕ ਜੀਵਨ ਬਖਸ਼ਿਆ, ਗੁਰਸਿੱਖੀ ਜੀਵਨ ਹੈ ਦੋਨੋਂ ਪੱਖ ਦਾ ਜਿਹੜਾ ਆ, ਅਤੇ ਇਸ ਤਰ੍ਹਾਂ ਬੱਚਿਆਂ ਨੂੰ ਪੰਥ ਦੀ ਸੇਵਾ ਸੱਚੇ ਪਾਤਸ਼ਾਹ ਬਖਸ਼ਣ, ਗੁਰੂ ਘਰ ਦੀ ਸੇਵਾ ਦਾ ਸੇਵਾ ਵੀ ਬਖਸ਼ਣ ਸੱਚੇ ਪਾਤਸ਼ਾਹ ਜੀਓ। ਇਸ ਤਰ੍ਹਾਂ ਅਸੀਂ ਆਪਣੇ ਸਮਾਗਮ ਗੁਰੂ ਘਰ 'ਚ ਬਣਾਈਏ। ਭੁੱਲਾ ਚੁੱਕਾ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਕਹਿੰਦੇ ਡਾਕਟਰ ਆਪਣੇ ਪਰਿਵਾਰ ਸਾਹਿਬ ਕਹਿੰਦੇ ਤੂੰ ਬੁੱਕਾਂ ਲੈ ਲਿਓ।

0: ਗਿਆਨ ਸਭ ਧਿਆਨ
1: ਘਟ ਸ਼ਾਸਤਰ ਸਿਮਰਤ ਵਖਿਆਨ
0: ਜੋ ਅਭਿਆਸ ਕਰਨ ਧਰਮ ਕਿਰਿਆ
1: ਸਗਲ ਤਿਆਗ ਬਨ ਮਦੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਚਤਨਾ
1: ਪੁੰਨ ਦਾਨ ਹਉਮੈ ਬਹੁ ਰਤਨਾ
0: ਸੀ ਕਟਾਏ ਹਉਮੈ ਕਰ ਰਾਤੀ
1: ਵਰਤ ਨੇਮ ਕਰੇ

0: ਚੀਤ ਰੱਖ ਨਾਨਕ ਨਿਭਹੀ ਨਾਲ
1: ਸਰੀਰ ਮਈਆ ਕੇ ਗੁਣ ਚੇਤ ਪ੍ਰਾਨੀ
0: ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ
1: ਜਿਨ ਤੂੰ ਸਾਹ ਸਵਾਰ ਸਿਧਾਰੇ
0: ਗਰਭ ਅਗਨ ਮੈਂ ਜਿਨੇ ਉਭਾਰਿਆ
1: ਬਾਲ ਵਿਵਸਥਾ ਤੁਝੇ ਪਿਆਰੇ ਦੂਰ
0: ਪਰ ਜੋਬਨ ਭੋਜਨ ਸੁਖ ਸੂਧ
1: ਪਿਆਉ ਪਰ ਸਾਖ ਸੈਨ
0: ਮੁਖ ਪਿਆਉ ਬੈਠ ਕੋ ਦੈਨ
1: ਇਹ ਨਿਰਗੁਣ ਗੁਣ ਕਛੂ ਨਾ ਬੁੱਝੇ
0: ਬਖਸ਼ ਲਿਹੋ ਤੋ ਨਾਨਕ ਸੀਝੈ
1: ਜੇ ਪ੍ਰਸਾਦ ਧਰੂ ਪਰ ਸੁਖ ਵਸੈ
0: ਸੁਤ ਭਰਾਤ ਮੀਤ ਬਣਤਾ ਸੰਗ ਹਸੈ
1: ਜੇ ਪ੍ਰਸਾਦ ਪੀਵੈ ਸੀਤਲ ਜਲਾ
0: ਸੁਖਦਾਈ ਪਵਨ ਪਾਵਕ ਮੁਲਾ
1: ਜੇ ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਬਸਾ
1: ਜਿਨੇ ਹਸ ਪਾਵ ਕਰ ਨੇਤਰ
0: ਤਿਸੈ ਤਿਆਗ ਅਵਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
0: ਨਾਨਕ ਕਾਟ ਲਿਹੋ ਪ੍ਰਭ ਆਪੇ
1: ਅਨੰਤ ਜੋ ਰੱਖਣ ਹਾਰ
0: ਤਿਸਿਓ ਪ੍ਰੀਤ ਨਾ ਕਰੇ ਗਵਾਰ
1: ਕੀ ਸੇਵਾ ਨਾ ਨਿਧ ਪਾਵੇ
0: ਤਾਸਿਓ ਮੂੜਾ ਮਨ ਨਹੀਂ ਲਾਵੇ
1: ਜੋ ਠਾਕੁਰ ਸਰਸਰਾ ਹਜੂਰੇ
0: ਤਾਕੋ ਅੰਧਾ ਜਾਣਤ ਦੂਰੇ
1: ਕੀ ਚਹਿਲ ਪਾਵੇ ਦਰਗਾਹ ਮਾਨ
0: ਤਿਸੈ ਬਸਾਰੇ ਜਾਨ
1: ਸਦਾ ਸਦਾ ਭੁੱਲਣ ਹਾਰ

0: ਤਰੇ ਸੰਸਾਰ
1: ਤੂੰ ਭਾਨੇ ਤੁਸੀਂ ਪ੍ਰਭ ਜਾਤਾ
0: ਨਾਨਕ ਕੁੰਜਨ ਚਰਨ ਪਰਾਤਾ
1: ਬੇਨਤੀ ਪਾਰ ਬ੍ਰਹਮ ਸਭ ਜਾਣੇ
0: ਆਪਣਾ ਕੀਆ ਆਪੇ ਮਾਨੇ
1: ਆਪੇ ਆਪ ਆਪ ਕਰਤ ਨਿਬੇਰਾ
0: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੀਰਾ
1: ਪਾਰ ਸਿਆਣਪ ਸਗਲ ਤੇ ਰਹਿਤ
0: ਸਭ ਕੁਛ ਜਾਣੇ ਆਤਮ ਕੀ ਰਹਿਤ
1: ਜਿਸ ਭਾਵੇ ਤਿਸ ਲੈ ਲੜ ਲਾਏ
0: ਕਾਂਤ ਨੰਤਰ ਆਸਮਾਏ
1: ਸੋ ਸੇ

0: ਕਈ ਕੋਟ ਹੋਏ ਪੁਜਾਰੀ,
1: ਕਈ ਕੋਟਾਚਾਰ ਬਿਹਾਰੀ,
0: ਕਈ ਕੋਟ ਭੈ ਤੀਰਥ ਵਾਸੀ,
1: ਕਈ ਕੋਟ ਮਨ ਭ੍ਰਮਹਿ ਉਦਾਸੀ,
0: ਕਈ ਕੋਟ ਵੇਦ ਕੇ ਸਰੋਤੇ,
1: ਕਈ ਕੋਟ ਤਪੀਸ਼ਰ ਹੋਤੇ,
0: ਕਈ ਕੋਟ ਰਾਤਮ ਧਿਆਨ ਧਾਰੈ,
1: ਕਈ ਕੋਟ ਕਵ ਕਾਵ ਵਿਚਾਰ ਹੈ,
0: ਕਈ ਕੋਟ ਨਵਤ ਨਾਮ ਧਿਆਵੈ,
1: ਨਾਨਕ ਕਰਤੇ ਕਾਂਤ ਨਾ ਪਾਵ ਹੈ,
0: ਕਈ ਕੋਟ ਭੈ ਅਭਿਮਾਨੀ,
1: ਕਈ ਕੋਟ ਅੰਧ ਅਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਭਗਾਤਮ ਨਕੋਰ,
0: ਕਈ ਕੋਟ ਪਰਦਰਵ ਕੋ ਹਿਰੈ,
1: ਕਈ ਕੋਟ ਪਰ ਦੁਖ ਨਾ ਕਰ ਹੈ,
0: ਕਈ ਕੋਟ ਮਾਇਆ ਸਰਮਾਹੇ,
1: ਕਈ ਕੋਟ ਪ੍ਰਦੇਸ਼ ਪਰਮਾਹੇ, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ,
0: ਕਈ ਕੋਟ ਸਿਜਤ ਯੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰਵ ਪਾਏ,
1: ਕਈ ਕੋਟ ਪਾਤਰ ਵਿਰਖ ਨਜਾਏ,
0: ਕਈ ਕੋਟ ਪਵਨ ਪਾਣੀ ਵਸੰਤ,
1: ਕਈ ਕੋਟ ਦੇਸ ਭੂ ਮੰਡਲ,
0: ਕਈ ਕੋਟ ਸਸਿਯ ਸੂਰ ਨਖਤਰ,
1: ਕਈ ਕੋਟ ਦੇਵ ਦਾਨ ਇੰਦ ਸਿਰ ਛਤਰ,
0: ਸਗ ਸਮਗਰੀ ਆਪਣੇ ਸੂਰ ਧਾਰ,
1: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰਾ,
0: ਕਈ ਕੋਟ ਰਾਜਸ ਰਾਵਣ ਸਤ,
1: ਕਈ ਕੋਟ ਵੇਦ ਸਿਮਰਨ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸ਼ਾਸਤ,
0: ਕਈ ਕੋਟ ਕੀਰਤਨ ਸਮੁੰਦਰ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀਏ ਚਿਰ ਜੀਵੈ,
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
0: ਕਈ ਕੋਟ ਲਖਰ ਕਿਨਰ ਪਿਸਾਚ,
1: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ,
0: ਸਭ ਤੇ ਨੇਰੇ ਸਭੂ ਤੇ ਦੂਰ,
1: ਨਾਨਕ ਆਪ ਲਪਤ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮੈ ਜੀਵੈ ਮਰੈ,
1: ਕਈ ਕੋਟ ਬਹੁ ਜੋਨੀ ਫਿਰੈ,
0: ਕਈ ਕੋਟ ਬੈਠ ਰਹੀ ਖਾਹੇ,
1: ਕਈ ਕੋਟ ਘਾਲਾ ਥੱਕ ਪਾਏ,
0: ਕਈ ਕੋਟ ਕੀਏ ਧਨਵੰਤ,
1: ਕਈ ਕੋਟ ਮਾਇਆ ਮੈਂ ਚਿੰਤ,
0: ਜੈ ਨੈ ਭਾਣਾ ਤੈ ਤੈ ਰੱਖੇ,
1: ਨਾਨਕ ਸਭ ਕੁਛ ਪ੍ਰਭ ਕੇ ਹਾਥੇ,
0: ਕਈ ਕੋਟ ਭੈ ਵੈਰਾਗੀ,
1: ਰਾਮ ਨਾਮ ਸੰਗ ਤੇ ਨਿਵਲਾਗੀ,
0: ਕਈ ਕੋਟ ਪ੍ਰਭ ਕੋ ਖੋਜੰਤੇ,
1: ਆਤਮ ਮੈਂ ਪਾਪ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਪਿਆਸ,
1: ਤਿਨ ਕੋ ਮਿਲਿਓ ਪ੍ਰਭ ਨਾਸ਼,
0: ਕਈ ਕੋਟ ਮੰਗ ਹੈ ਸਤ ਸੰਗ,
1: ਆਪ ਬ੍ਰਹਮ ਤਿਨ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੁਖ ਪ੍ਰਸੰਨ,
1: ਨਾਨਕ ਤੇ ਜਨ ਸਦਾ ਧੰਨ ਧੰਨ,
0: ਕਈ ਕੋਟ ਖਾਣੀ ਅਰ ਖੰਡ,
1: ਕਈ ਕੋਟ ਆਕਾਸ਼ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜੁਗਤ ਕਿਨੋ ਵਿਸਤਾਰ,
0: ਕਈ ਬਾਰ ਪਸਰੋ ਪਾਸਾ,
1: ਸਦਾ ਸਦਾ ਇੱਕ ਇੱਕ ਅੰਕਾਰ,
0: ਕਈ ਕੋਟ ਕਿੰਨੇ ਵੋ ਭਾਂਤ,
1: ਰੱਬਦੇ ਹੋਏ ਬ੍ਰਹਮਾ ਇਸਮਾਤ,
0: ਅਕਾਂਤ ਨਾ ਜਾਣੈ ਕੋਏ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ ਦਾਲ,
1: ਤਿਨ ਹੋਵਤ ਆਤਮ ਪ੍ਰਗਾਸ,
0: ਕਈ ਕੋਟ ਤਸ ਕੇ ਵੇਤੇ,
1: ਸਦਾ ਨਿਹਾਰੈ ਇੱਕੋ ਨੇਤਰੇ,
0: ਕਈ ਕੋਟ ਨਾਮ ਰਸ ਪੀਵੈ,
1: ਅਮਰ ਭਏ ਸਦ ਸਦ ਹੀ ਜੀਵੈ,
0: ਕਈ ਕੋਟ ਨਾਮ ਗੁਣ ਗਾਵੈ,
1: ਆਤਮ ਰਸ ਸੁਖ ਸਹਿ ਸਮਾਵੈ,
0: ਆਪਣੇ ਜਨ ਕੋ ਸਾਸ

0: ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਈ ਮੋਖ
1: ਸੰਤਕਾ ਦੁਖੀ ਸਦਾ ਪਵਿੱਤਰ
0: ਸੰਤਕਾ ਦੁਖੀ ਕਿਸੇ ਕਾ ਨਹੀਂ ਮਿਤ
1: ਸੰਤਕੇ ਦੁਖੀ ਕੋ ਡਾਨ ਲੱਗ ਗਏ
0: ਸੰਤਕੇ ਦੁਖੀ ਕੋ ਸਭ ਤਿਆਗ
1: ਸੰਤਕਾ ਦੁਖੀ ਵਾਂਕਾਰੀ
0: ਸੰਤਕਾ ਦੁਖੀ ਸਦਾ ਵਿਕਾਰੀ
1: ਸੰਤਕਾ ਦੁਖੀ ਜਨਮ ਮਰੈ
0: ਸੰਤ ਕੀ ਦੁੱਖ ਨਾ ਸੁਖ ਤੇ ਟਰੈ
1: ਸੰਤਕੇ ਦੁਖੀ ਕੋ ਨਾਹੀਂ ਠਾਉ
0: ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
1: ਸੰਤਕਾ ਦੁਖੀ ਐ ਬੀ ਤੇ ਟੁੱਟੈ
0: ਸੰਤਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤਕੇ ਦੁਖੀ ਕੋ ਧਿਆਨ ਭਰਮਾਈਐ
0: ਸੰਤਕਾ ਦੁਖੀ ਉਜੜ ਪਾਈਐ
1: ਸੰਤਕਾ ਦੁਖੀ ਅੰਤਰ ਤੇ
0: ਸਾਸ ਬਿਨਾ ਮਿਰਤਕ ਕੀ ਲੋਥਾ
1: ਸੰਤਕੇ ਦੁਖੀ ਕੀ ਜੜ ਕਿਛ ਨਾ ਹੈ
0: ਆਪਣ ਬੀਜ ਆਪੇ ਹੀ ਖਾਹੇ
1: ਸੰਤਕੇ ਦੁਖੀ ਕੋ ਵਰਨ ਰਾਖਨ ਹਾਰ
0: ਨਾਨਕ ਸੰਤ ਭਾਵੇ ਤਾਂ ਲੈ ਉਬਾਰ
1: ਸੰਤਕਾ ਦੁਖੀ ਓ ਬਿਲਾਏ
0: ਜਿਉਂ ਜਲ ਬਹੁਣ ਮਛਲੀ ਤੜਫੜਾਏ
1: ਸੰਤਕਾ ਦੁਖੀ ਭੁੱਖਾ ਨਹੀਂ ਰਾਜੈ
0: ਜਿਉਂ ਪਾਵਕ ਇੰਧਨ ਨਹੀਂ ਤਰਾਪੈ
1: ਸੰਤਕਾ ਦੁਖੀ ਛੁਟੇ ਕੇਲਾ
0: ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ
1: ਸੰਤਕਾ ਦੁਖੀ ਧਰਮ ਤੇ ਰਹਿਤ
0: ਸੰਤਕਾ ਦੁਖੀ ਸਤਮਿਥਿਆ ਕਹਿਤ
1: ਕਿਰਤ ਨਿੰਦਕ ਕਾ ਧੁਰੀ ਪਿਆ
0: ਨਾਨਕ ਜੋਤਿਸ ਭਾਵੈ ਸੋਈ ਥੀਆ
1: ਸੰਤਕਾ ਦੁਖੀ ਬਿਗੜ ਰੂਪ ਹੋ ਜਾਏ
0: ਸੰਤਕੇ ਦੁਖੀ ਕੋ ਦਰਗਾਹ ਮਿਲਾ ਸਜਾਏ
1: ਸੰਤਕਾ ਦੁਖੀ ਸਦਾ ਸਹਿਕਾਈਐ
0: ਸੰਤਕਾ ਦੁਖੀ ਨਾ ਮਰੇ ਨਾ ਜੀਵਾਈਐ
1: ਸੰਤਕੇ ਦੁਖੀ ਕੀ ਪੂਜੈ ਨਾ ਆਸਾ
0: ਸੰਤਕਾ ਦੁਖੀ ਉਠ ਚਲੈ ਨਰਾਸਾ
1: ਸੰਤਕੇ ਦੁਖ ਨਾ ਤ੍ਰਿਸ਼ਟੈ ਕੋਏ
0: ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤ ਨਾ ਮਿਟੈ ਕੋਏ
0: ਨਾਨਕ ਜਾਣੈ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੈ ਹਾਰ
0: ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ
0: ਕਿਸੇ ਧਿਆਵੋ ਸਾਸ ਗਰਾਸ
1: ਸਭ ਕੁਛ ਵਰਤੈ ਤਿਸਕਾ ਕੀਆ
0: ਜੈਸੇ ਕਰੇ ਤੈਸਾ ਕੋਤੀਆ
1: ਆਪਣਾ ਖੇਲ ਆਪ ਕਰਨਾ ਹਾਰ
0: ਦੂਸਰ ਕੌਣ ਕਹੇ ਵਿਚਾਰ
1: ਜਿਸ ਨੂੰ ਕਿਰਪਾ ਕਰੇ ਤਿਸ ਆਪਣਾ

0: ਤਾ ਸਰ ਮਨ ਰੱਖੋ
1: ਨਾਨਕ ਦੁੱਖ ਭਰਮ ਭਉ ਜਾਏ
0: ਅਸ਼ਟਪਦੀ ਮਨ ਕੀ ਟੇਕ ਬਿਰਤੀ ਸਭ ਜਾਣ
1: ਜੇਵਨ ਕੋ ਇਕ ਭਗਵਾਨ
0: ਜਿਸ ਕੇ ਦੀਏ ਰਹੇ ਅਗਾਏ
1: ਵਰਨਾ ਤ੍ਰਿਸ਼ਨਾ ਲੱਗ ਗਿਆ ਏ
0: ਮਾਰੇ ਰੱਖੈ ਕੋ ਆਹ
1: ਮਾਨਸ ਕੇ ਕਿਛ ਨਾਹੀ ਹਾਥ
0: ਜਿਸ ਕਾ ਹੁਕਮ ਬੂਝ ਸੁਖ ਹੋਏ
1: ਜਿਸ ਕਾ ਨਾਮ ਰੱਖ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਬਿਗਨ ਨਾ ਲੱਗੈ ਕੋਈ
0: ਉਸ ਸਤ ਮਨ ਮੈਂ ਕਰ ਨਿਰੰਕਾਰ
1: ਕਰ ਮਨ ਮੇਰੇ ਸਤ ਵਿਵਹਾਰ
0: ਫਿਰ ਮੈਂ ਰਸਨਾ ਅੰਮ੍ਰਿਤ ਪੀਓ
1: ਸਦਾ ਸਹੇਲਾ ਕਰ ਲੈ ਜੀਓ
0: ਨੈਨੋ ਪੇਕ ਠਾਕੁਰ ਕਾ ਰੰਗ
1: ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰਗ ਗੋਬਿੰਦ
1: ਪਾਪ ਜਪੀ ਹਰ ਬਿੰਦ
0: ਹਰ ਹਰ ਕਰਮ ਸਰਵਣ ਹਰ ਕਥਾ
1: ਹਰ ਦਰਗਾਹ ਨਾਨਕ ਉਜਲ ਮਥਾ
0: ਬੜ ਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਚੇਤਨ ਮੰਦ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਨੈ
1: ਇਹ ਤੁਧ ਕੀ ਉਸੋ ਜੀ ਜਾਨੈ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣਾ ਆਪ ਸੁਝੈ
1: ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ
1: ਸਰਵ ਰੋਗ ਤੇ ਉਹ ਹਰ ਜਨ ਰਹਿਤ
0: ਅੰਦਿਨ ਕੀਰਤਨ ਕੇਵਲ ਬਖਿਆਨ
1: ਗ੍ਰਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਤਿਸ ਕੀ ਕਟੀਆ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਤਿਸੈ ਨਾ ਲਾਗੈ ਦੁਖ
0: ਜਿਸ ਕੋ ਹਰ ਪ੍ਰਮਾਨ ਚਿਤਾਵੈ
1: ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ
1: ਸੋ ਸੇਵਕ ਕੋ ਕਿਸ ਤੇ ਡਰੈ
0: ਜੈਸਾ ਸਾਤ ਐਸਾ ਦਿਸ਼ਟ ਆਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਦਰ ਸੋਦਰ ਸੋਦਰ ਸਿਧਿਆ
1: ਗੁਰ ਪ੍ਰਸਾਦ ਤਤ ਸਭ ਬੁਝਿਆ
0: ਜਬ ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸਥੂਲ
0: ਨਾ ਕਿਛ ਜਨਮੈ ਨਾ ਕਿਛ ਮਰੈ
1: ਆਪਨ ਚਲਤ ਆਪ ਹੀ ਕਰੈ
0: ਆਵਨ ਜਾਵਨ ਦ੍ਰਿਸ਼ਟਨ ਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨਕ ਜੁਗਤ ਰਚ ਥਾਪ ਥਾਪ
0: ਅਵਨਾਸੀ ਨਾਹੀ ਕਿਛ ਖੰਡ
1: ਧਾਰਨ ਧਾਰ ਰਹੋ ਬ੍ਰਹਮੰਡ
0: ਲਖ ਭੇ ਪਰਖ ਪ੍ਰਤਾਪ
1: ਆਪ ਜਪਾਇ ਤਨ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ
1: ਸਗਲ ਸੰਸਾਰ ਉਦਰੈ ਤਿੰਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲੇ ਕਿਰਪਾਲ
1: ਗੁਰ ਕਾ ਸ਼ਬਦ ਜਪੈ ਨਿਹਾਲ
0: ਉਨਕੀ ਸੇਵਾ ਸੋਈ ਲਾਗੈ
1: ਜਿਸ ਨੂੰ ਕਿਰਪਾ ਕਰੈ ਬੜ ਭਾਗੈ
0: ਨਾਮ ਜਪੈ ਪਾਵੈ ਵਿਸਰਾਮ
1: ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਸਹਿ ਸੁਭਾਏ ਹੋਵੈ ਸੋ ਹੋਏ
1: ਕਰਨੈ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੈ ਜਿਸ ਮਾਹਿ ਸਮਾਏ
1: ਕੋਈ ਸੁਖ ਨਿਦਾਨ ਉਨਹੂ ਬਨ ਆਏ
0: ਆਪਸ

0: ਜਪ ਕੈ ਸਿਮਰਨ ਉਦਰੀਆ ਨਾਨਕ ਤਿਸ ਬਲਿਹਾਰ ਈਸ਼ਵਰੀ ਟੂਟੀ ਗਾਂਡਨ ਹਾਰ ਗੋਪਾਲ
1: ਸਰਬ ਜੀਆਂ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ
1: ਤਿਸ ਤੇ ਬਿਰਥਾ ਕੋਈ ਨਾਹੀਂ
0: ਰੇ ਮਨ ਮੇਰੇ ਸਦਾ ਹਰ ਜਾਪ
1: ਅਬਨਾਸੀ।

0: ਜਿਸ ਤਹਿ ਸੰਗ ਸਿੱਖ ਉਧਰ ਨਾਨਕ ਹਰ ਗੁਣ ਗਾਵੈ। ਸਤਿਗੁਰ ਸਿੱਖੀ ਕਰੈ ਪ੍ਰਤਪਾਲ,
1: ਸੇਵਕ ਹੋ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹਿਰੈ,
1: ਗੁਰ ਬਚਨੀ ਹਰ ਨਾਮ ਪੁਚਰੈ,
0: ਸਤਿਗੁਰ ਸਿੱਖੇ ਬੰਧਨ ਕਟੈ,
1: ਗੁਰ ਕਾ ਸਿੱਖ ਪੁਕਾਰ ਤੇ ਹਟੈ,
0: ਸਤਿਗੁਰ ਸਿੱਖੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਡਭਾਗੀ ਹੈ,
0: ਸਤਿਗੁਰ ਸਿੱਖਾ ਅਲਤ ਪਲ ਸਵਾਰੈ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
1: ਗੁਰ ਕੀ ਆਗਿਆ ਮਨ ਮੈਂ ਸਹੈ,
0: ਆਪਸ ਕੋ ਕਰ ਕਸਨਾ ਜਨਾਵੈ,
1: ਹਰ ਹਰ ਨਾਮ ਹਿਰਦੈ ਸਤਿਆਵੈ,
0: ਮਨ ਵੇਚੈ ਸਤਿਗੁਰ ਕੈ ਪਾਸ,
1: ਸੇਵਕ ਕੇ ਕਾਰਜ ਰਾਸ,
0: ਸੇਵਾ ਕਰਤ ਹੋਏ ਨੇ ਕਾਮੀ,
1: ਜਿਸ ਕੋ ਹੋਤ ਪ੍ਰਾਪਤ ਸਵਾਮੀ,
0: ਆਪਣੀ ਕਿਰਪਾ ਜਿਸ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ,
0: ਈਸ ਬਿਸਰੇ ਗੁਰ ਕਾ ਮਨ ਮਾਨੇ,
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਮ,
1: ਅਨਕ ਬਾਰ ਗੁਰ ਕੋ ਬਲ ਜਾਉ,
0: ਸਰਬ ਨਿਧਾਨ ਜੀ ਕਾ ਦਾਤਾ,
1: ਆਠ ਪਹਿਰ ਪਾਪ ਹਮ ਰੰਗ ਰਾਤਾ,
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ,
1: ਇਕ ਹੈ ਆਪ ਨਹੀਂ ਕਛ ਭਰਮ,
0: ਸਹਿ ਸਿਆਣ ਬਲਿਆ ਨ ਜਾਈਏ,
1: ਨਾਨਕ ਐਸਾ ਗੁਰ ਭਟਭਾਗੀ
0: ਪਾਈਐ, ਸਫਲ ਦਰਸ਼ਨ ਪੇ ਸਰ ਪੁਨੀਤ,
1: ਪਰਸਤ ਚਰਨ ਗਤ ਨਿਰਮਲ ਰੀਤ,
0: ਸੰਗ ਰਾਮ ਗੁਣ ਰਵੈ,
1: ਪਾਪ ਬ੍ਰਹਮ ਕੀ ਦਰਗਹ ਗਵੇ,
0: ਸੁਣ ਕਰ ਬਚਨ ਕਰਨਾ ਗਾਨੈ,
1: ਮਨ ਸੰਤੋਖਾ ਤੁਮ ਪਤੀ ਆਨੇ,
0: ਪੂਰਾ ਗੁਰ ਰੱਖਿਓ ਜਗ ਕਾ ਮੰਤਰ,
1: ਅੰਮ੍ਰਿਤ ਰਿਸ਼ਟ ਪੇਖੈ ਹੋਏ ਸੰਤ,
0: ਗੁਣ ਬੇਅੰਤ ਕੀਮਤ ਨਹੀਂ ਪਾਏ,
1: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
0: ਦੇਵਾ ਏਕ ਉਸਤਤ ਅਨੇਕ,
1: ਸਤਿਪੁਰਖ ਪੂਰਨ ਵਿਵੇਕ,
0: ਆਹੂ ਬੋਲ ਨ ਪਹੁੰਚੇ ਪ੍ਰਾਣੀ,
1: ਅਗਮ ਗੋਚਰ ਪ੍ਰਭ ਨਿਰਬਾਨੀ,
0: ਨਿਰਾ ਹਾਰ ਨਿਰਵੈ ਸੁਖਦਾਈ,
1: ਕਾਕੀ ਕੀਮਤ ਕਿਨੇ ਨਾ ਪਾਈ,
0: ਅਨੇਕ ਭਗਤ ਬੰਧਨ ਨਿਤ ਕਰੇ,
1: ਚਰਨ ਕਮਲ ਹਿਰਦਾ ਸਿਮਰੈ,
0: ਸਦ ਬਲਿਹਾਰੀ ਸਤਿਗੁਰ ਆਪਣੇ,
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
0: ਇਹੋ ਹਰ ਰਸ ਪਾਵੈ ਜਨ ਕੋਏ,
1: ਅੰਮ੍ਰਿਤ ਪੀਵੈ ਅਮਰ ਸੋ ਹੋਏ,
0: ਉਸ ਪੁਰਖ ਕਾ ਨਾਹੀ ਕਦੇ ਬਿਨਾਸ,
1: ਜਾ ਕੇ ਮਨ ਪ੍ਰਗਟੇ ਗੁਣਤਾਸ,
0: ਆਠ ਪਹਿਰ ਹਰ ਕਾ ਨਾਮ ਲੇ,
1: ਸੱਚ ਉਪਦੇਸ਼ ਸੇਵਕ ਕੋ ਦੇ,
0: ਮੋਹ ਮਾਇਆ ਕੈ ਸੰਗ ਨ ਲੇ,
1: ਮਨ ਮੈਂ ਰੱਖੈ ਹਰ ਹਰ ਏਕ,
0: ਅੰਧਕਾਰ ਦੀਪਕ ਪ੍ਰਗਾਸੇ,
1: ਨਾਨਕ ਪਰਮ ਮੋਹ ਦੁਖ ਤਹਤੇ ਨਾਸੇ,
0: ਅਗਰ ਮੈਂ ਠਾਣ ਵਰਤਾਈ,
1: ਆਨੰਦ ਪਿਆਰ ਦੁਖ ਨਾਠੈ ਭਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ,
1: ਸਾਧੂ ਕੇ ਪੂਰਨ ਉਪਦੇਸ਼ੇ,
0: ਹੋ ਚੁੱਕਾ ਨਿਰਭਉ ਹੋਏ ਬਸੈ,
1: ਸਗਲ ਵਿਆਦ ਮਨ ਤੇ ਕਹਿ ਨਸੇ,
0: ਜਿਸ ਕਾ ਸਾ ਤਿਨ ਕਿਰਪਾ ਧਾਰੀ,
1: ਸਾ ਸੰਗ ਜਪ ਨਾਮ ਮਰਾਰੀ,
0: ਕਿਛ ਪਾਈ ਚੁੱਕੇ ਭ੍ਰਮ ਗਮਨ,
1: ਸੋ ਨਾਨਕ ਹਰ ਹਰ ਜਸ ਰਮਨ,
0: ਗੁਰਨਾਥ ਸਰਗੁਣ ਪੀਓ ਹੀ,
1: ਕਲਾ ਧਾਰ ਜਿਨ ਸਗਲੀ ਮੋਹੀ,
0: ਆਪਣੇ ਚਰਿਤ ਪ੍ਰਭਾਵ ਬਣਾਏ,
1: ਆਪਣੀ ਕੀਮਤ ਆਪੇ ਪਾਏ।

0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ
1: ਨਾਮ ਪ੍ਰਭੂ ਕਾ ਲਾਗਾ ਮੀਠਾ
0: ਸਰਵ ਸਮਗਰੀ ਏਕਸ ਘਟਮਾ ਹੈ
1: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌ ਨਿਦਮਰਤ ਪ੍ਰਭ ਕਾ ਨਾਮ
1: ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਦ ਅਨਤ ਨਾਦ
1: ਕਹਿਣਾ ਜਾਈ ਅਚਰਜ ਵਿਸਮਾਦ
0: ਕਿਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਇਸ ਜਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਕਰ ਕਰ ਪਿਆ ਪ੍ਰਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆ
1: ਸਰਵ ਲੋਕ ਪੂਰਨ ਪ੍ਰਤਾਲ
0: ਮਨ ਤਨ ਪਰਵਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਕੌਣ ਪਾਣੀ ਵੈ ਸੰਤਰ ਮਾਹੇ
1: ਚਾਰ ਕੁੰਡ ਦਾ ਦਿਸੈ ਸਮਾਹੇ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ
1: ਸਸੀ ਹਰ ਸੂਰ ਨਖਤਰ ਮਹਿ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲ ਨਾ ਕਬਹੂੰ ਡੋਲੇ
0: ਸਰਬ ਕਲਾ ਕਰ ਖੇਲੈ ਖੇਲ
1: ਮੋਲ ਨਾ ਪਾਈਐ ਗੁਣ ਹੈ ਅਮੋਲ
0: ਸਰਬ ਜੋਤ ਮੈਂ ਜਾਕੀ ਜੋਲ
1: ਧਾਰ ਰਹੋ ਸਵਾਮੀ ਓਤ ਪੋਤ
0: ਪ੍ਰਸਾਦ ਭਰਮ ਕਾ ਨਾਸ
1: ਨਾਨਕ ਮੈਂ ਉਹ ਵਿਸਾਸ
0: ਸੰਤ ਜਨਾ ਕਾ ਪੇਖਣ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੈ ਸਭ ਧਰਮ
0: ਸੰਤ ਜਨਾ ਸੁਣੈ ਸੁਭ ਬਚਨ
1: ਸਰਬ ਵਿਆਪੀ ਨਾਮ ਸੰਗਰਚਨ
0: ਜਿਨ ਜਾਤਾ ਤਿਸਕੀਏ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਣੈ
0: ਅੰਤਰ ਵਸੈ ਬਾਲ ਪਿਓਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਜਿਸ ਪ੍ਰਭ ਤੇ ਸਗਲੀ ਉਤ ਪਤ
0: ਜਿਸ ਭਾਵੈ ਤਾਂ ਕਰੇ ਵਿਸਥਾਰ
1: ਜਿਸ ਭਾਵੈ ਤਾਂ ਏਕ ਅੰਕਾਰ
0: ਅਨੇਕ ਕਲਾ ਲਖੀ ਨਾ ਜਾਏ
1: ਜਿਸ ਭਾਵੈ ਤਿਸ ਲੈ ਮਿਲਾਏ
0: ਕੌਣ ਨਿਗੜ ਕੌਣ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰ ਗਜ ਜਿਸ ਆਪ ਜਿਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਵਰਤਾਰਾ
1: ਸਰਬ ਨੈਣ ਆਪ ਵੇਖਣ ਹਾਰਾ
0: ਸਰਬ ਸਮਗਰੀ ਜਾਕਾ ਤਨਾ
1: ਆਪ ਜਿਸ ਆਪ ਹੀ ਸੁਣਾ
0: ਆਵਨ ਜਾਨ ਖੇਲ ਬਣਾਏ
1: ਆਗਿਆਕਾਰੀ ਕੀ ਨੀ ਮਾਇਆ
0: ਸਭ ਕਹਿ ਮਾਜ ਲਿਪਤੋ ਰਹੇ
1: ਜੋ ਕੁਛ ਕਹਿਣਾ ਸੋ ਆਪੇ ਕਹੈ
0: ਅਗਿਆ ਆਏ ਅਗਿਆ ਜਾਏ
1: ਨਾਨਕ ਜਾ ਭਾਵੈ ਤਾਂ ਲੈ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ
1: ਹੋਰੈ ਕਹੋ ਕਿਨੈ ਕਛ ਕਰਾ
0: ਆਪ ਭਲਾ ਕਰ ਤੂ ਤਸ ਨੀ ਕੀ
1: ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਧਾਰੀ ਸਭ ਸਾਜ
1: ਪੋਤ ਪੋਤ ਆਪਨ ਸੰਗਰਾਚ
0: ਆਪ ਕੀ ਗਤ ਮੀਤ ਕਹੀ ਨ ਜਾਏ
1: ਦੂਸਰ ਹੋਏ ਤਾਂ ਸੋ ਜੀ ਪਾਏ
0: ਇਸ ਕਾ ਕੀਆ

Claro.

Why?